0: ਸੁਤਨ ਗੱਡਿਆ ਥੁੱਕਾਂ ਪਈਆਂ ਤੇਤਾ ਜਿਤ ਮੁਖ ਨਾਮ ਨਾ ਉੱਚਦਾ ਹੈ ਬਿਨਾਂ ਸੁਖਾ ਹੈ ਨਾਨਕੇ ਮੈਂ ਜਾਣੀ ਹੈ ਤਿਤ ਮੁਖ ਥੁੱਕਾਂ ਪਾਹੇ ਮਹੱਲਾ ਪਹਿਲਾ
1: ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵਿਆਹ ਹੋ ਭੰਡ ਹੋ ਹੋਵੇ ਦੋਸਤੀ ਭੰਡ ਹੋ ਚੱਲਣਾ

0: ਬੰਦਾ ਕਿਸੇ ਨਾ ਕੇ ਪੜਕ ਕਰੇ ਹੋ ਦੂਜੀਏ ਮੂਰਖੇ ਨਾਲ ਨਾ ਲੁਜੀਏ ਮੂਰਖੇ ਨਾਲ ਨਾ ਲੁਜੀਏ
1: ਗੁਰ ਸਿੱਖਾ ਮਨ ਵਧਾਈਆ ਜਿਨ ਮੇਰਾ ਸਤਿਗੁਰ ਡਿਠਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲਗਾ ਗੁਰ ਸਿੱਖਾ ਮਨ ਮਿਠਾ ਹਰ ਦਰਗਾ ਗੁਰ ਸਿੱਖ ਪਹਿਨਾਈਆ ਜਿਨ ਮੇਰਾ ਸਤਿਗੁਰ ਡਿਠਾ ਜਨ ਨਾਨਕ ਹਰ

0: ਅੱਲਾ ਨਾਨਕ ਫਿੱਕੇ ਬੋਲਿਆ ਤਾਂ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗਾਹ ਸੱਟੀਏ ਮੂੰਹ ਥੁੱਕਾ ਫਿੱਕੇ ਪਾਏ ਫਿੱਕਾ ਮੁਰਖੇ ਆਖੀਏ ਪਾਣਾ ਲਹਿਸ ਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ

0: ਸੰਵਾਰਿਆ ਕਾਜ ਸੰਵਾਰਿਆ
1: ਕੋੜੀ ਆਪੇ ਹੀ ਕਰਨਾ ਕਿਉਂ ਕਲ ਆਪੇ ਹੀ ਤਾਂ ਧਾਰੀਆ ਦੇਖਿਆ ਕੀਤਾ ਆਪਣਾ ਤਾਂ ਕੱਚੀ ਪੱਕੀ ਸਾਰੀਆ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਤੋ ਸਾਹਿਬ ਮਨੁ ਵਿਸਾਰੀ ਹੈ ਆਪਣੇ ਹੱਥੀ ਆਪਣੇ ਆਪੇ ਹੀ ਕਾਜ ਸੰਵਾਰਿਆ।

0: ਸ਼ਲੋਕ ਮਹਲਾ ਦੂਜਾ ਏਕ ਨਹੀਂ ਆਸ ਕੀ ਦੂਜਾ ਲੱਗੇ ਜਾਏ ਨਾਨਕ ਆਸ ਕਾਢੀਏ ਸਦੀਰ ਸਮਾਏ ਚੰਗਾ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ ਕਹਿਣਾ ਆਖੀਏ ਜੇ ਲਿਖੇ ਵਰਤੇ ਸੋਈ ਮਹਲਾ ਦੂਜਾ
1: ਸਲਾਮ ਜਵਾਬ ਦੋਵੇਂ।

0: ਪੂਰੀ ਚਾਕਰ ਲੱਗਿਆ ਚਾਕਰੀ ਜਿਸ ਲੈ ਖੁਸ਼ਮੈ ਪਾਏ ਹੁਰਮਤ ਇਸਨੂੰ ਅਗਲੀ ਉਹ ਜੋ ਕਧੂਣਾ ਖਾਏ ਖਸਮੇ ਕਰੇ ਬਰਾਬਰ ਫਿਰ ਪਿਆਰੇ ਤੇ ਅੰਦਰ ਪਾਏ ਜਗਵਾਏ ਅਗਲਾ ਮਨ ਨੂੰ ਪਾਣਾ ਖਾਏ ਜਿਸਦਾ ਦਿੱਤਾ ਖਾਬ ਨਾ ਤਿਸ ਕਹੀ ਸਾਬਸ ਨਾਨਕ ਹੁਕਮ ਨਾ ਚੱਲੇ ਨਾਲ ਕਸਮ ਚਲੈ
1: ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ ਤਿਨਹਾਰ ਰੱਖ।

ਲਿਬਸਿਆ ਰਾਤਰੇ ਕਰਿਆ ਤੂੰ ਕੈਸੇ ਤੇਰੀ ਪੁਕਾਰ ਨਾਨਕ ਕਰਨਾ ਜੀ ਕਿਆ ਫਿਰ ਤੁਸੀਂ ਕਰਨੀ ਸੀ।

0: ਨਦਰ ਕਰੇ ਮਹੱਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਏ ਪੀ ਰੱਖੇ ਆਪ ਤਿਸਵੀ ਜੰਤੂ ਪਾਏ ਕੈ ਦੇਖੇ ਥਾਪ ਥਾਪ ਕਿਸ ਨੂੰ ਕਹੀਏ ਨਾਨਕਾ ਕਿਸ

ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾ। ਇਸ ਦੇ ਨਾਲ ਹੀ ਸਾਡੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਉਨ੍ਹਾਂ ਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਸ੍ਰੀ ਗਾਂਧੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੇ ਸੁਣ ਰਹੇ ਹੋ। ਸਾਡਾ ਚੈਨਲ ਆਪਰੇਟ ਪਲੇਅਰ ਆਰਮ ਜੰਦਰ, ਸਾਡਾ ਫੇਸਬੁੱਕ ਪੇਜ ਹੈ ਆਰਮ ਹਾਈਫਨ ਪਲੇਅਰ ਜੰਦਰ, ਤੇ ਯੂਟਿਊਬ ਤੇ ਸਾਡਾ ਚੈਨਲ ਹੈ ਆਪਰੇਟ ਪਲੇਅਰ ਜੰਦਰ। ਦਿੱਲੀ ਹਾਈ ਕੋਰਟ ਨੇ 21 ਜੂਨ ਨੂੰ ਨੀਟ ਯੂਜੀ ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਮੈਸੇਜਿੰਗ ਪਲੇਟਫਾਰਮ ਤੇ ਅਸਥਾਈ ਤੌਰ ਤੇ ਰੋਕ ਲਾਉਣ ਤੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਜਸਟਿਸ ਤੇਜਸ ਵਰਗੋ ਨੇ ਫੈਸਲਾ ਸੁਣਦਿਆਂ ਕਿਹਾ ਕਿ ਸਰਕਾਰ ਨੇ ਸੂਚਨਾ ਤਕਨਾਲੋਜੀ ਐਕਟ ਦੇ ਧਾਰਾ 71 ਤਹਿਤ ਨਿਰਧਾਰਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਹੈ ਅਤੇ ਰੋਕ ਲਾਉਣ ਦੇ ਆਦੇਸ਼ ਦੇ ਹੱਕ ਤੇ ਟੁਕੜੇ ਪੈਰਾਂ ਦਿੱਤੇ ਨੇ। ਟੈਲੀਗ੍ਰਾਮ ਨੇ ਭੇਦਭਾਵ ਪੂਰਨ ਵਿਵਹਾਰ ਦਾ ਇਲਜ਼ਾਮ ਲਾਉਂਦਿਆਂ ਆਦੇਸ਼ ਨੂੰ ਚੁਣੌਤੀ ਦਿੱਤੀ ਸੀ ਤੇ ਕਿਹਾ ਸੀ ਕਿ ਉਸਨੇ ਪਹਿਲਾਂ ਹੀ ਗੈਰ ਕਾਨੂੰਨੀ ਨੀਟ ਸਮੱਗਰੀ ਨਾਲ ਸਬੰਧਤ ਕਿਸਾਨ ਤੇ ਲਿੰਕ ਹਟਾ ਦਿੱਤੇ ਨੇ। ਨੈਸ਼ਨਲ ਟੈਸਟਿੰਗ ਏਜੰਸੀ ਦੀ ਸਿਫਾਰਿਸ਼ ਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਜਾਰੀ ਇਹ ਪਾਬੰਦੀ 22 ਜੂਨ ਤੱਕ ਲਾਗੂ ਰਹੇਗੀ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਐਤਵਾਰ ਨੂੰ ਹੋਣ ਵਾਲੀ ਨੀਟ ਯੂਜੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਇੱਕ ਅਧਿਕਾਰਤ ਵਟਸਐਪ ਸੰਚਾਰ ਕਰਨਾ ਸ਼ੁਰੂ ਕੀਤਾ। NTA ਨੇ ਸਪਸ਼ਟ ਕੀਤਾ ਕਿ ਸਾਰੇ ਅਧਿਕਾਰਤ ਵਟਸਐਪ ਸਮੇਹ ਸਿਰਫ ਉਸ ਦੇ ਪ੍ਰਮਾਣਿਤ ਨੰਬਰ 91 78 27 98 02 87 ਰਾਹੀਂ ਭੇਜੇ ਜਾਣਗੇ। ਏਜੰਸੀ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ NTA ਤੋਂ ਹੋਣ ਵਾਲੇ ਕਿਸੇ ਵੀ

ਆਈ ਤੇ ਰੰਗ ਬਿਰੰਗੀਆਂ ਮੱਛੀਆਂ ਵੀ ਹਨ। ਉਹਦੇ ਸਾਹਮਣੇ ਮੈਦਾਨ ਵਿੱਚ ਹਰੀ ਹਰੀ ਘਾਸ ਆਈ। 110 ਫੁੱਟ ਦੀ ਦੀਵਾਰ 75 ਫੁੱਟ ਖੰਡਕ ਦੀ ਸਤਹ ਤੋਂ ਉੱਤੇ ਤੇ ਬਾਕੀ ਥੱਲੇ ਹਨ। ਲਾਲ ਕਿਲੇ ਤੇ ਸਲੀਮਗੜ੍ਹ ਦੇ ਕਿਲੇ ਨੂੰ ਆਪਸ ਵਿੱਚ ਜੋੜਨ ਵਾਸਤੇ ਇੱਕ ਪੁਲ ਬਣਾਈ ਗਈ। ਸਲੀਮਗੜ੍ਹ ਦੇ ਕਿਲੇ ਨੂੰ ਸ਼ੇਰ ਸ਼ਾਹ ਸੂਰੀ ਦੇ ਪੁੱਤਰ ਸਲੀਮ ਸ਼ਾਹ ਨੇ ਸਨ 1546 ਵਿੱਚ ਬਣਵਾਇਆ ਹੈ। ਬਾਦਸ਼ਾਹ ਸ਼ਾਹਜਹਾਂ ਨੇ ਸਲੀਮਗੜ੍ਹ ਦੇ ਕਿਲੇ ਨੂੰ ਕੈਦ ਖਾਨੇ ਵਾਸਤੇ ਇਸਤੇਮਾਲ ਕੀਤਾ ਹੈ। ਸੁਰੱਖਿਆ ਨੂੰ ਵੀ ਦੇਖਦੇ ਹੋਏ ਕਿ ਕਿਲਾ ਆਕਰਮਣਕਾਰੀਆਂ ਨੂੰ ਦਿਖਾਈ ਨਾ ਦੇਵੇ ਤੇ ਇਹਦੇ ਸਾਹਮਣੇ ਇੱਕ ਆੜ ਵਾਸਤੇ ਦੀਵਾਰ ਔਰੰਗਜ਼ੇਬ ਨੇ ਬਣਵਾ ਦਿੱਤੀ। ਇਹ ਦੀਵਾਰ ਨੂੰ ਗੋਲਡ ਵਾਲੀ ਦੀਵਾਰ ਆਖੇਂਗੇ। ਕਿਲੇ ਦਾ ਮੁੱਖ ਦਰਵਾਜਾ ਲੋਹੀ ਗੇਟ ਹੈ ਕਿਉਂਕਿ ਬਾਦਸ਼ਾਹ ਕੋ ਲਾਹੌਰ ਨਾਲ ਬਹੁਤ ਪਿਆਰ ਹੈ। ਇਹ ਕਰਕੇ ਮੁੱਖੀ ਦਰਵਾਜੇ ਦਾ ਨਾਂ ਲੋਹੀ ਗੇਟ ਰੱਖਿਆ ਗਿਆ। ਕਿਲੇ ਦੇ ਦਕਸ਼ਿਨ ਪਾਸੇ ਆਲੇ ਦਰਵਾਜੇ ਦਾ ਨਾਂ ਦਿੱਲੀ ਗੇਟ ਰੱਖਿਆ ਗਿਆ। ਇਹ ਦਰਵਾਜਾ ਜਾਮਾ ਮਸਜਿਦ ਦੇ ਸਾਹਮਣੇ ਪਹੁੰਚਦੇ। ਬਾਦਸ਼ਾਹ ਦਿੱਲੀ ਗੇਟ ਤੋਂ ਹੀ ਜਾਮਾ ਮਸਜਿਦ ਵਿਚ ਨਮਾਜ਼ ਪੜਨ ਵਾਸਤੇ ਵੇਂਦੇ ਹਨ। ਸਨ 1903 ਵਿਚ ਲਾਰਡ ਕਰਜਨ ਨੇ ਹੀ ਦਰਵਾਜੇ ਦੇ ਦੋਵਾਂ ਪਾਸੇ ਪੱਥਰ ਦੇ ਦੋ ਵੱਡੇ ਵੱਡੇ ਹਾਥੀ ਖੜੇ ਕਰਵਾ ਦਿੱਤੇ ਹਨ। ਹੁਣ ਹੀ ਕਿਲੇ ਦੀਆਂ ਕੁਝ ਬੜੀ ਗਾਲੀ ਵੀ ਤੁਹਾਡੇ ਸਾਹਮਣੇ ਪੇਸ਼ ਕਰਦੀ ਹਾਂ। ਹੀ ਕਿਲੇ ਦੇ 5 ਦਰਵਾਜੇ ਹਨ ਲੇਕਿਨ ਮੁੱਖ ਦਰਵਾਜਾ ਲੋਹੀ ਗੇਟ ਹੀ ਹੈ। ਹੀ ਦਰਵਾਜੇ ਤੋਂ ਅੰਦਰ ਵੰਜ ਕੇ 76 ਬਾਜ਼ਾਰ ਆਂਦੇ। 76 ਬਾਜ਼ਾਰ ਦੇ ਦੋਵਾਂ ਪਾਸੇ ਦੁਕਾਨਾਂ ਤੇ ਵਿੱਚ ਵੱਡਾ ਸਾਰਾ ਚੌਕ ਹੈ। ਹੁਣ ਟਾਈਮ ਇਹਨਾਂ ਹੱਟੀਆਂ ਤੇ ਲੋੜ ਦਾ ਸਾਰਾ ਸਮਾਨ ਮਿਲ ਵੇਂਦਾ ਹੈ ਲੇਕਿਨ ਅੱਜ ਕੱਲ ਸੈਲਾਨੀਆਂ ਦਾ ਆਕਰਸ਼ਣ ਕੇਂਦਰ ਹੈ। ਇੱਥੋਂ ਅੱਗੇ ਨਕਾਰਖਾਨੇ ਦੀ 2 ਮੰਜ਼ਿਲਾ ਇਮਾਰਤ ਹੈ। ਹਿੰਦੇ ਮੈਦਾਨ ਦੇ ਵਿਚੋਂ ਵਿਚ ਇੱਕ ਨਹਿਰ ਵਾਂਦੀ ਹੈ ਜੇ ਕੋ ਨਹਿਰ ਇਹ ਬਿਸ਼ਤ ਅਖੇਂਦੇ ਹਨ ਲੇਕਿਨ ਹੁਣ ਇਹ ਨਹਿਰ ਦਿਖਾਈ ਨਹੀਂ ਦਿੰਦੀ। ਹੁਣ ਜਗ੍ਹਾ ਤੇ ਹੀ ਉੱਥਾਂ ਦੇ ਕਰਮਚਾਰੀਆਂ ਦੇ ਦਫ਼ਤਰ ਮਕਾਨ ਤੇ ਬੈਠਕਾਂ ਹਨ। ਨਕਾਰਖਾਨੇ ਦੇ ਦਰਵਾਜੇ ਦਾ ਨਾਂ ਹੱਥੀਆ ਪੁਲ ਹੈ ਕਿਉਂਕਿ ਹਿੰਦੇ ਦੁਆ ਪਾਸੇ ਵੀ ਪੱਥਰ ਦੇ 2 ਹਾਥੀ ਲਾਏ ਹੋਏ ਹਨ। ਹੁਣ ਦਰਵਾਜੇ ਦੇ ਅੱਗੋਂ ਸਿਰਫ ਸ਼ਾਹੀ ਖਾਨਦਾਨ ਦੇ ਲੋਕ ਹੀ ਸਵਾਰੀ ਤੇ ਬਹਿ ਕੇ ਲੰਘ ਸਕਦੇ ਹਨ, ਬਾਕੀ ਕੋਈ ਵੀ ਨਾ ਬਣ ਸਕਦਾ ਹੈ। ਨਕਾਰਖਾਨੇ ਵਿਚ ਰੋਜ਼ 5 ਵਾਰੀ ਨੌਬਤ ਵੱਜਦੀ ਹੈ ਲੇਕਿਨ ਐਤਵਾਰ ਤੇ ਬਾਦਸ਼ਾਹ ਦੇ ਜਨਮ ਵਾਲੇ ਯਾਰੇ ਸਾਰੇ ਨੂੰ ਨੌਬਤ ਵੱਜਦੀ ਰਹਿੰਦੀ ਹੈ। ਇਹਨਾਂ ਇਕ ਬਹੁਤ ਵੱਡਾ ਸੱਚ ਇਹ ਵੀ ਹੈ ਕਿ ਇਹਦੇ ਸਾਹਮਣੇ ਹੀ ਮੁਗਲ ਬਾਦਸ਼ਾਹ ਦਾ ਕਤਲ ਵੀ ਕੀਤਾ ਗਿਆ ਹੈ। ਇਹਦੇ ਅੱਗੋਂ ਦੀਵਾਨੇ ਆਮ ਆਂਦੇ। ਇੱਥੋਂ ਵੀ ਚਾਂਦੀ ਦੇ ਖੰਭਿਆਂ ਤੇ ਬਾਦਸ਼ਾਹ ਦੇ ਪਹਿਲੀ ਵਾਰੀ ਕਿਲੇ ਵਿਚ ਆਵਣ ਤੇ ਸਵਾਗਤ ਸਮਾਰੋਹ ਦੇ ਟਾਈਮ ਦਲ ਬਾਦਲ ਨਾਂ ਦਾ ਇਕ ਸ਼ਾਨਦਾਰ ਸ਼ਮਿਆਨਾ ਅਹਿਮਦਾਬਾਦ ਤੋਂ ਮੰਗਵਾ ਕੇ ਲਾਇਆ ਗਿਆ ਹੈ। ਇਹ ਸ਼ਮਿਆਨੇ ਨੂੰ ਬਣਾਉਣ ਵਾਸਤੇ 7 ਸਾਲ ਲਗੇ ਹਨ ਤੇ ਹਿੰਦੀ ਹੁਣ ਟਾਈਮ ਕੀਮਤ 1 ਲੱਖ ਹੈ। ਫਰਸ਼ ਨੂੰ ਕੀਮਤੀ ਕਸ਼ਮੀਰੀ ਕਾਲੀਨਾ ਨਾਲ ਸਜਾਇਆ ਗਿਆ ਹੈ। ਦੀਵਾਨੇ ਆਮ ਦੀ ਦੀਵਾਰਾਂ ਤੇ ਸੋਨੇ ਤੇ ਬੇਸ਼ ਕੀਮਤੀ ਪੱਥਰਾਂ ਨਾਲ ਆਬਕਾਰੀ ਕੀਤੀ ਗਈ ਹੈ। ਬਾਅਦ ਵਿਚ ਹੀ ਕੋ ਕੱਢ ਦਿੱਤਾ ਗਿਆ ਲੇਕਿਨ ਅੱਜ ਵੀ ਹਿੰਦੀ ਨਿਸ਼ਾਨ ਉੱਥੇ ਮਿਲਦੇ ਹਨ ਤੇ ਬਹੁਤ ਸੋਹਣੇ ਲੱਗਦੇ ਹਨ। ਦੀਵਾਨੇ ਆਮ ਦੇ ਦਲਾਨ ਦੀ ਲੰਬਾਈ 50 ਫੁੱਟ, ਚੌੜਾਈ 40 ਫੁੱਟ ਤੇ ਛੱਤ ਦੀ ਉਚਾਈ 30 ਫੁੱਟ ਹੈ। ਹਿੰਦੀ ਖੂਬਸੂਰਤੀ ਲਾਲ ਖੰਭਿਆਂ ਦੀ ਕਤਾਰਾਂ ਨਾਲ ਬਿਲ ਵੀ ਵੱਧ ਵੇਂਦੀ ਹੈ। ਦੀਵਾਨੇ ਆਮ ਦੇ ਪਿੱਛੇ ਦੀ ਦੀਵਾਰ ਤੇ ਸੰਗਮਰਮਰ ਦੀ ਸੋਨੀ ਪੱਚੀਕਾਰੀ ਤੇ ਬੇਲ ਬੂਟੇ, ਫੁੱਲ ਪੱਤੀਆਂ ਤੇ ਪੰਛੀ ਬਣਾ ਕੇ ਸਜਾਵਟ ਕੀਤੀ ਗਈ ਹੈ। ਇੱਥਾਂ ਇਵੇਂ ਲੱਗਦੇ ਜਿਵੇਂ ਸੋਨੇ ਬਾਗ ਵਿਚ ਖੜੇ ਹਾਂ ਤੇ ਮਨ ਵੀ ਬੜਾ ਖੁਸ਼ ਥੀ ਵੇਂਦੇ। ਦੀਵਾਨੇ ਆਮ ਵਿਚ 8 ਫੁੱਟ ਉੱਚਾ ਇੱਕ ਸਿਆਸਨ ਹੈ ਜੇ ਵਕਤ ਆਮ ਦਰਬਾਰ ਲੱਗਦਾ ਹੈ ਤੇ ਬਾਦਸ਼ਾਹ ਹੀ ਸਿਆਸਨ ਤੇ ਬਹਿ ਕੇ ਹੀ ਨਿਆਂ ਕਰਦੇ ਹਨ। ਹਿੰਦੇ ਥੱਲੇ ਇੱਕ ਸੰਗਮਰਮਰ ਦਾ ਤਖ਼ਤ ਹੈ ਜਿਹੜਾ ਕਿ 3 ਫੁੱਟ ਉੱਚਾ, 7 ਫੁੱਟ ਲੰਬਾ ਤੇ 4 ਫੁੱਟ ਚੌੜਾ ਹੈ। ਹੀ ਤਖ਼ਤ ਦੀ 6 ਪਾਵੇ ਠੋਸ ਸੋਨੇ ਦੇ ਬਣੇ ਹੋਏ ਹਨ ਤੇ 2 ਸੋਨੇ ਸੋਨੇ ਮੋਰ ਹੀਰੇ ਜਵਾਹਰਾਤਾਂ ਨੀਲਮ ਪੰਨਿਆਂ ਨਾਲ ਸਜੇ ਹੋਏ ਹਨ। ਹੀ ਤਖ਼ਤ ਨੂੰ ਤਖ਼ਤੇ ਤਾਊਸ ਅਖੇਨੇ। ਪਰਸ਼ੀਅਨ ਬੋਲੀ ਵਿਚ ਤਾਊਸ ਦਾ ਮਤਲਬ ਮੋਰ ਹੁੰਦੇ, ਹੀ ਕਰਕੇ ਹੀ ਕੋ ਮੋਰ ਤਖ਼ਤ ਵੀ ਅਖੇਂਦੇ ਹਨ। ਤਖ਼ਤ ਹੀ ਖੋ ਕੇ ਵਜ਼ੀਰ ਬਾਦਸ਼ਾਹ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਤੇ ਮੁਕਦਮਿਆਂ ਦੀਆਂ ਅਰਜ਼ੀਆਂ ਪੇਸ਼ ਕਰਦੇ ਹਨ। ਦੀਵਾਨੇ ਆਮ ਵਿਚ ਇਕ ਦਰਵਾਜਾ ਹੈ ਜੇ ਕੋ ਲਾਲ ਦਰਵਾਜਾ ਕਹਿੰਦੇ ਹਨ। ਇੱਥੋਂ ਹੀ ਨਦੀ ਦੇ ਪਾਸੇ ਦੀਵਾਨੇ ਖਾਸ, ਹਮਾਮ, ਮੋਤੀ ਮਹਿਲ, ਬਾਦਸ਼ਾਹ ਦੇ ਨਿੱਜੀ ਮਕਾਨ ਦੀ ਤਰਫ ਰਸਤਾ ਵੇਂਦੇ ਤੇ ਦੂਜੀ ਤਰਫ ਰੰਗ ਮਹਿਲ, ਜਨਾਨ ਖਾਨੇ ਦਾ ਰਸਤਾ ਨਿਕਲਦੇ। ਦੀਵਾਨੇ ਖਾਸ ਦੀ ਇਮਾਰਤ ਸੰਗਮਰਮਰ ਦੀ ਬਣੀ ਹੋਈ ਹੈ ਤੇ ਛੱਤ ਚਾਂਦੀ ਦੀ। ਹੀ ਇਮਾਰਤ ਦੇ ਵਿਚੋਂ ਵਿਚ ਵੀ ਨਹਿਰ ਨਿਕਲਦੀ ਹੈ ਤੇ ਦੋਵਾਂ ਪਾਸੇ ਫੁਆਰੇ ਚਲਦੇ ਹਨ।
ਜਿਨ੍ਹਾਂ ਵਿਚ ਗੁਲਾਬ ਜਲ ਦਾ ਛਿੜਕਾਅ ਥੀਂਦਾ ਰਹਿੰਦਾ ਹੈ। ਹਿੰਦ ਦੀਵਾਨੇ

0: ਨਾਮ ਵਿਚ ਤਖਤੀ ਪਾਉਸ ਵਾਸਤੇ ਕਈ ਨੇ ਪਰਸ਼ੀਅਨ ਭਾਸ਼ਾ ਵਿਚ ਲਿਖੇ, ਲੇਕਿਨ ਉਹਦਾ ਮਤਲਬ ਹੈ ਜੇ ਜ਼ਮੀਨ ਤੇ ਕਿਥਾ ਸਵਰਗ ਹੈ ਤਾਂ ਇੱਥਾ ਹੀ ਹੈ। ਤਖਤੀ ਪਾਉਸ ਤੇ ਇਕ ਕੋਹਿਨੂਰ ਹੀਰਾ ਵੀ ਲੱਗਿਆ ਹੋਇਆ ਹੈ ਜਿਹਦੀ ਹੁਣ ਟਾਈਮ ਦੀ ਕੀਮਤ ਕਰੋੜਾਂ ਵਿਚ ਹੈ। ਹੁਣ ਦੀਵਾਨੇ ਖਾਸ ਵਿਚ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਇਰਾਨ ਦੇ ਰਾਜਾ ਨਾਦਿਰ ਸ਼ਾਹ ਨਾਲ ਮਿਲੇ ਹਨ। ਇਹ ਨਾਦਿਰ ਸ਼ਾਹ ਹੀ ਦਿੱਲੀ ਕੋ ਲੁੱਟ ਗਿਆ ਤੇ ਨਾਲ ਹੀ ਬਾਦਸ਼ਾਹ ਦੇ ਨਾਲ ਪਗੜੀ ਬਦਲ ਕੇ ਤਖਤੇ ਤਾਊਸ ਤੇ ਧੋਖੇ ਨਾਲ ਕੋਹਿਨੂਰ ਹੀਰਾ ਵੀ ਇਰਾਨ ਜਮ ਗਿਆ। ਤਖਤੇ ਤਾਊਸ ਦੇ ਉੱਤਰ ਵਿਚ ਸ਼ਾਹੀ ਹਮਾਮ ਹੈ। ਹਿੰਦੇ ਵੀ ਤਰ੍ਹਾਂ ਵੱਡੇ ਵੱਡੇ ਕਮਰੇ ਹਨ। ਇਹਨਾਂ ਕੋ ਰੰਗ ਬਿਰੰਗੇ ਪੱਥਰਾਂ ਨਾਲ ਸਜਾਇਆ ਗਿਆ ਹੈ। ਇੱਥਾਂ ਕੀ ਗਰਮ ਤੇ ਠੰਡੇ ਪਾਣੀ ਦੀ ਸੋਹਣੀ ਵਿਵਸਥਾ ਕੀਤੀ ਹੋਈ ਹੈ। ਹਿੰਦ ਹਮਾਮ ਦੇ ਉੱਤਰ ਵਿਚ ਬਾਦਸ਼ਾਹ ਬਹਾਦੁਰ ਸ਼ਾਹ ਨੇ ਸਨ 1824 ਵਿਚ ਇਕ ਹੀਰਾ ਮਹਿਲ ਬਣਵਾਇਆ ਹੈ। ਬਾਦਸ਼ਾਹ ਸ਼ਾਹਜਹਾਂ ਦੇ ਬਨਵਾਏ ਲਾਲ ਕਿਲੇ ਵਿਚ ਔਰੰਗਜ਼ੇਬ ਨੇ ਮੋਤੀ ਮਸਜਿਦ ਬਣਵਾਈ ਹੈ ਜਿਹੜੀ ਸੰਗਮਰਮਰ ਨਾਲ ਬਣੀ ਹੋਈ ਹੈ। ਹਿੰਦਾ ਦਰਵਾਜਾ ਪਿੱਤਲ ਦਾ ਹੈ। ਹਿੰਦੀ ਗੁੰਬਦਾ ਤੇ ਸੋਨੇ ਦਾ ਪੱਤਰ ਚੜਾਇਆ ਹੋਇਆ ਹੈ। ਇਹ ਕਿਲੇ ਵਿਚ ਹੀ ਸਨ 1842 ਵਿਚ ਬਹਾਦੁਰ ਸ਼ਾਹ ਜਫਰ ਨੇ ਇਕ ਮਹਿਲ ਬਣਵਾਇਆ ਹੈ ਜੋ ਕੁ ਸਨ 1857 ਵਿਚ ਸੈਨਿਕਾਂ ਦੇ ਤਰਨ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ। ਇੱਥੇ ਹੀ ਤਸਬੀਜ਼ ਖਾਨਾ, ਖਾਬ ਖਾਨਾ ਤੇ ਬੈਠਕ ਵੀ ਬਣਵਾਈ ਗਈ। ਤਸਬੀਜ਼ ਖਾਨੇ ਦੇ ਵਿਚ ਇਕ ਤਰਾਜੂ ਹੈ ਜਿਹਦੀ ਸ਼ਿਲਪ ਕਲਾ ਦੇਖਣ ਵਾਲੀ ਹੈ। ਤਰਾਜੂ ਕੋ ਨਾਏ ਦਾ ਤਰਾਜੂ ਵੀ ਰੱਖੇ ਨੇ। ਇੱਥੋਂ ਸਮਨ ਦੇ ਕਮਰੇ ਦੀ ਤਰਫ ਮੰਨਿਆ ਮੰਨ ਸਕਦੇ। ਦੀਵਾਨੇ ਆਮ ਦੇ ਠੀਕ ਪਿੱਛੋਂ ਆਲੀਸ਼ਾਨ ਰੰਗ ਮਹਿਲ ਹੈ ਜਿਹੜਾ ਪੰਜ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਹਿੰਦੇ ਵਿਚ ਹੀ ਨਹਿਰ ਵਾਂਦੀ ਹੈ। ਰੰਗ ਮਹਿਲ ਦੀ ਛੱਤ ਚਾਂਦੀ ਦੀ ਹੈ ਜੇ ਕੋ ਬਾਅਦ ਵਿਚ ਕੱਢ ਕੇ ਤਾਂਬੇ ਦੀ ਬਣਾ ਦਿੱਤੀ ਗਈ, ਲੇਕਿਨ ਤਾਂਬੇ ਦੀ ਛੱਤ ਕੋ ਵੀ ਬਾਅਦ ਵਿਚ ਕੱਢ ਦਿੱਤਾ ਤੇ ਸੰਦੂਰੀ ਰੰਗ ਦੀ ਲੱਕੜੀ ਦੀ ਛੱਤ ਬਣਾ ਦਿੱਤੀ। ਮੁਗਲਾਂ ਦੇ ਹੀ ਐਸ਼ੋ ਆਰਾਮ ਦੇ ਰੰਗ ਮਹਿਲ ਕੋ ਸਨ 1857 ਵਿਚ ਅੰਗਰੇਜ਼ਾਂ ਨੇ ਜਿਹੜੇ ਵਕਤ ਕਿਲਾ ਉਨ੍ਹਾਂ ਦੇ ਕਬਜ਼ੇ ਵਿਚ ਆਈ ਤੇ ਹੀ ਕੋ ਰਸੋਈ ਘਰ ਬਣਾ ਦਿੱਤਾ। ਹਿੰਦੇ ਬਾਅਦ ਮੁਮਤਾਜ਼ ਮਹਿਲ ਆਂਦੇ ਜਿਹੜਾ ਕਿ ਇਕ ਵੱਡਾ ਮਹਿਲ ਹੈ। ਹਿੰਦੇ ਚਾਰੋ ਕੋਨਿਆਂ ਤੇ ਛਤਰੀਆਂ ਲੱਗੀਆਂ ਹੋਈਆਂ ਹਨ। ਹੀ ਮਹਿਲ ਕੋ 1857 ਦੇ ਬਾਅਦ ਅੰਗਰੇਜ਼ਾਂ ਨੇ ਕੈਦ ਖਾਨੇ ਵਿਚ ਬਦਲ ਦਿੱਤਾ, ਲੇਕਿਨ ਹੁਣ ਇੱਥਾਂ ਕੇ ਇਕ ਸੰਗ੍ਰਹਾਲਯ ਹੈ। ਮੁਮਤਾਜ਼ ਮਹਿਲ ਤੋਂ ਅੱਗੋਂ ਦਕਸ਼ਿਨ ਵਿਚ ਬਹੁਤ ਵੱਡਾ ਅਸਦ ਬੁਰਜ ਹੈ ਜਿਹਦਾ ਸਨ 1803 ਵਿਚ ਬਹੁਤ ਨੁਕਸਾਨ ਕੀ ਗਿਆ ਹੈ ਜੇ ਕੋ ਬਾਅਦ ਵਿਚ ਠੀਕ ਕਰਵਾ ਦਿੱਤਾ ਗਿਆ। ਇਹ ਵੀ ਤ੍ਰੈ ਮੰਜ਼ਿਲਾ ਹੈ। ਹਿੰਦੀ ਵਿਚ ਵੀ ਨਹਿਰੇ ਬਹਿਸਤ ਵਾਂਡੀ ਹੈ ਤੇ ਹਿੰਦੀ ਕਲਕਲ ਦੀ ਆਵਾਜ਼ ਨਾਲ ਇਵੇਂ ਲੱਗਦਾ ਹੈ ਜਿਵੇਂ ਕਿ ਬਾਰਿਸ਼ ਥਿੰਦੀ ਪਈ ਹੋਵੇ। ਇਹ ਲਾਲ ਕਿਲੇ ਨੇ 200 ਸਾਲਾਂ ਤੱਕ ਮੁਗਲ ਸਾਮਰਾਜ ਦੀ ਸ਼ਾਨਤ ਸ਼ੋਕਤ ਦਿੱਤੀ ਤੇ ਹਿੰਨੇ ਕਈ ਖੁਸ਼ੀਆਂ ਤੇ ਗਮੀਆਂ ਦੇ ਇੰਗੇ ਡਿੱਠੇ, ਇਤਿਹਾਸ ਦੇ ਕਈ ਮੋੜ ਵੀ ਡਿੱਠੇ। ਇਹ ਲਾਲ ਕਿਲੇ ਨੇ ਅੰਗਰੇਜ਼ਾਂ ਕੋ ਵੀ ਆਪਣੀ ਪਨਾਹ ਦਿੱਤੀ। 1940 ਦੇ ਦਸ਼ਕ ਵਿਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਚੱਲੋ ਦਿੱਲੀ ਦੇ ਨਾਰੇ ਨਾਲ ਹੀ ਲਾਲ ਕਿਲੇ ਤੇ ਤਿਰੰਗਾ ਫਹਿਰਾਉਣ ਦੀ ਪੇਸ਼ਕਸ਼ ਕੀਤੀ, ਲੇਕਿਨ ਅੰਗਰੇਜ਼ਾਂ ਨੇ ਆਜ਼ਾਦ ਹਿੰਦ ਫੌਜ ਦੇ ਅਫਸਰਾਂ ਕੋ ਹੀ ਕਿਲੇ ਵਿਚ ਕੈਦ ਕਰ ਦਿੱਤਾ ਤੇ ਉਨ੍ਹਾਂ ਤੇ ਆਤੰਕਵਾਦੀ ਥਿਵਨ ਦਾ ਮੁਕਦਮਾ ਵੀ ਚਲਾ ਦਿੱਤਾ, ਜਿਹਦੇ ਵਿਚ ਬਚਾਓ ਪਕਸ਼ ਦੇ ਵਕੀਲ ਹਨ ਸ੍ਰੀ ਜਵਾਹਰ ਲਾਲ ਨਹਿਰੂ, ਸ੍ਰੀ ਭੋਲਾ ਭਾਈ ਦੇਸਾਈ ਤੇ ਸ੍ਰੀ ਕੈਲਾਸ਼ ਨਾਥ ਕਾਟਜੂ। ਆਜ਼ਾਦੀ ਦੇ ਬਾਅਦ ਪਹਿਲੀ ਵਾਰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਜੀ ਨੇ ਲਾਲ ਕਿਲੇ ਦੇ ਪ੍ਰਾਚੀਰ ਉੱਤੇ ਤਿਰੰਗਾ ਫਹਿਰਾਇਆ ਤੇ ਦੇਸ਼ ਦੀ ਜਨਤਾ ਦੇ ਨਾਂ ਸੰਦੇਸ਼ ਵੀ ਦਿੱਤਾ। ਇਹ ਪਰੰਪਰਾ ਅੱਜ ਵੀ ਕਾਇਮ ਹੈ। ਹਰ ਸਾਲ ਸੁਤੰਤਰਤਾ ਦਿਵਸ 15 ਅਗਸਤ ਕੋ ਹਿੰਦੀ ਪ੍ਰਾਚੀਰ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਤਿਰੰਗਾ ਫਹਿਰਾਉਂਦੇ ਹਨ ਤੇ ਦੇਸ਼ ਦੀ ਜਨਤਾ ਦੇ ਨਾਂ ਤੇ ਸੰਦੇਸ਼ ਵੀ ਦਿੰਦੇ ਹਨ। ਇੱਥੇ ਤੇ ਹੁਣ ਹਰ ਰੋਜ਼ ਸ਼ਾਮ ਕੋ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਵੀ ਥਿੰਦੇ ਜਿਹਦੇ ਵਿਚ ਲਾਲ ਕਿਲੇ ਦੇ ਇਤਿਹਾਸ ਕੋ ਦੱਸਿਆ ਜਾਂਦਾ ਹੈ। ਇਹ ਭਾਰਤ ਤੇ ਭਾਰਤ ਵਾਸੀਆਂ ਵਾਸਤੇ ਬਹੁਤ ਖੁਸ਼ੀ ਤੇ ਗਰਵ ਦੀ ਗੱਲ ਹੈ ਕਿ ਸਨ 2007 ਵਿਚ ਦਿੱਲੀ ਦੇ ਲਾਲ ਕਿਲੇ ਕੋ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਵਿਚ ਸ਼ਾਮਿਲ ਕੀਤਾ ਗਿਆ। ਇੱਥੋਂ ਹੀ ਪਤਾ ਚਲਦੇ ਕਿ ਇਹ ਕਿਲਾ ਪੂਰੇ ਸੰਸਾਰ ਵਿਚ ਮੰਨੀ ਹੋਈ ਇਕ ਆਲੀਸ਼ਾਨ ਇਮਾਰਤ ਹੈ।
1: ਸਾਡੇ ਧਰੋਹਰ ਲਾਲ ਕਿਲਾ ਦਿੱਲੀ। ਹੁਣੇ ਤੁਸਾਂ ਸੁਦਰਸ਼ਨ ਸਤੀਜਾ ਦੀ ਇਹ ਵਾਰਤਾ ਸੁਣਦੇ ਪਏ ਹੋਵੇ। ਇਹ ਵਾਰਤਾ ਤੁਹਾਨੂੰ ਕਿੰਝ ਦੀ ਲੱਗੀ ਸਾਨੂੰ ਹੱਥ ਘਾਲ ਕੇ ਦੱਸਣਾ। ਹੁਣ ਸੁਣਦੇ ਹਾਂ ਕੁਝ ਸਰਾਇਕੀ ਗੀਤ। ਸੁਣੋ ਗਿੰਨੋ ਇਹ ਗੀਤ। ਲੱਗੇ ਵਾਲੇ ਨੂੰ ਨੀਂਦ ਨਾ ਆਂਦੀ ਤੇਰੀ ਕਿਵੇਂ ਅੱਖ ਲੱਗ ਗਈ। ਕਲਾਕਾਰ ਹਿੰਦ ਅਬਿਦਾ ਪਰਵੀ।

ਗਾਏ ਇਸ ਗੀਤ ਤੋਂ ਬਾਅਦ ਹੁਣ ਮੈਂ ਤੁਹਾਨੂੰ ਸੁਣਾਉਂਦੀ ਹਾਂ ਇੱਕ ਬਹੁਤ ਵਧੀਆ ਗੀਤ ਸੋਫੀਆ ਮਲਿਕ ਦੀ ਆਵਾਜ਼ ਵਿੱਚ। ਗੀਤ ਹੈ ਖਰਚਾ ਸਾਡਾ ਤੇ ਨਖਰੇ ਲੋਕਾਂ ਦੇ।

ਜਿਸ ਨੂੰ ਖਾਨ ਰੋਖੜੀ ਦੀ ਆਵਾਜ਼ ਵਿੱਚ ਸੁਣਦੇ ਪਏ ਹਾਈ ਤੇ ਇਹ ਹਾਈ ਤੁਹਾਡੇ ਕੀਤੇ ਸਿਲੈਕੀ ਪ੍ਰੋਗਰਾਮ ਤੁਹਾਡਾ ਪ੍ਰੋਗਰਾਮ ਪਸੰਦ ਆਇਆ ਹੋਸੀ ਤਾਂ ਫਿਰ ਖਤ ਵਿੱਚ ਲਿਖ ਗੱਲ ਸਕੂ ਤੇ ਹੁਣ ਹਰਜੀਤ ਕੌਰ ਕੋ ਦੇਵੋ ਇਜਾਜ਼ਤ ਵੱਲ ਮਿਲਸਾ ਤਾਂ ਫਿਰ ਖਤ ਵਿੱਚ ਲਿਖ ਗੱਲ ਸਕੂ ਤੇ ਹੁਣ ਹਰਜੀਤ ਕੌਰ ਕੋ ਦੇਵੋ ਇਜਾਜ਼ਤ ਵੱਲ ਮਿਲਸਾ।

ਅਸੀਂ ਸਰਾਇਕੀ ਪ੍ਰੋਗਰਾਮ ਜੋਕ ਮਾਹੀ ਦੀ ਐਫਐਮ ਬੈਂਡ 103.6 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਏ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ। ਪੇਸ਼ ਪ੍ਰੋਗਰਾਮ ਦੇਸ਼ ਪੰਜਾਬ।

ਸਾਵਿੰਦ ਦੀ ਖਿਦਮਤ ਚ ਸੰਦੀਪ ਦਾ ਸਲਾਮ ਕਬੂਲ ਕਰੋ। ਜੀ ਸਾਵਿੰਦ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਹਮੇਸ਼ਾ ਦੀ ਤਰ੍ਹਾਂ ਤੁਸੀਂ ਜ਼ਿੰਦਗੀ ਦੀਆਂ ਖੁਸ਼ੀਆਂ ਤੇ ਖੇੜਿਆਂ ਨੂੰ ਭਰਪੂਰ ਰੂਪ ਦੇ ਵਿੱਚ ਮਾਣ ਰਹੇ ਹੋਵੋਗੇ, ਤੇ ਇੱਦਾਂ ਹੀ ਮਾਣਦੇ ਰਹੋ। ਸਾਡੀ ਹਮੇਸ਼ਾ ਤੁਹਾਡੇ ਲਈ ਇਹ ਦੁਆ ਹੈ। ਤੇ ਸਮੇਂ ਅੱਜ ਸ਼ੁੱਕਰਵਾਰ ਦਾ ਰੋਜ਼ ਹੈ, ਤੁਹਾਡੇ ਲਈ ਇੱਕ ਖੂਬਸੂਰਤ ਸਿਲਸਿਲੇ ਜਿਹੜੇ ਆ ਉਹਨਾਂ ਦੀ ਇੱਕ ਝੜੀ ਲੈ ਕੇ ਆਉਂਦੇ ਆ। ਹਰ ਸਾਉਣ ਦੀਆਂ ਝੜੀਆਂ ਵੀ ਸ਼ੁਰੂ ਹੋਣ ਵਾਲੀਆਂ ਨੇ। ਸਭ ਤੋਂ ਪਹਿਲਾਂ ਹੋਣੀ ਆ ਅੱਜ ਦੀ ਗੱਲ। ਅੱਜ ਦੀ ਗੱਲ ਤੋਂ ਬਾਅਦ ਸਮੇਂ ਜਗਵਿੰਦਰ ਕੌਰ ਅਗਨੀਹੋਤਰੀ ਹੋਰਾਂ ਦੀ ਲਿਖੀ ਹੋਈ ਇੱਕ ਝਲਕੀ ਵੀ ਪੇਸ਼ ਕਰਾਂਗੇ, ਜਿਸਦਾ ਉਨਵਾਨ ਹੈ ਚਾਲਬਾਜ਼। ਇਸ ਤੋਂ ਇਲਾਵਾ ਸੂਫੀ ਰੰਗ ਸਿਲਸਿਲੇ ਦੇ ਤਹਿਤ ਅਸੀਂ ਸੁਲਤਾਨ ਬਾਹੂ ਹੋਰਾਂ ਦਾ ਕਲਾਮ ਵੱਖ ਵੱਖ ਗੁਰਕਾਰਾਂ ਦੀ ਆਵਾਜ਼ ਦੇ ਵਿੱਚ ਤੁਹਾਡੀ ਨਜ਼ਰ ਕਰਾਂਗੇ। ਤੁਹਾਡਾ ਪਸੰਦੀਦਾ ਸਿਲਸਿਲਾ ਹੋਏਗਾ ਤਮੰਨਾ ਆਪਣੇ

ਲੋਕ ਵੇਖਣ ਨੂੰ ਬਾਹਰੀ ਤੌਰ ਤੇ ਲੱਗਦਾ ਕਿ ਇਹ ਤਾਂ ਆਤਮਾ ਦੇ ਆਪਸੀ ਮੇਲ ਦਾ ਇੱਕ ਤਰ੍ਹਾਂ ਦਾ ਜ਼ਰੀਆ ਬਣਦਾ। ਮਾਨਸਿਕ ਸਿਹਤ ਜਿਹੜੀ ਆ, ਜਦੋਂ ਅਸੀਂ ਸਾਡਾ ਜ਼ਿਹਨ ਜਿਹੜਾ ਉਹਦੇ ਵਿੱਚ ਜੇਕਰ ਕੋਈ ਕਿਸੇ ਤਰ੍ਹਾਂ ਦਾ ਵਿਕਾਰ ਆ ਜਾਏ ਜਾਂ ਕੋਈ ਬੈਲੈਂਸ ਨਾ ਰਹੇ, ਤਾਂ ਅਸੀਂ ਕਹਿੰਦੇ ਕਿ ਇਸ ਬੰਦੇ ਦੀ ਜਾਂ ਸਾਡੀ ਜਿਹੜੀ ਮਾਨਸਿਕ ਸਿਹਤ ਆ ਵਿਗੜੀ ਹੋਈ ਹੈ। ਸਭ ਵਿੱਚ ਮਾਨਸਿਕ ਤੌਰ ਤੇ ਸਿਹਤਮੰਦ ਹੋਣ ਦਾ ਮਤਲਬ ਇਹ ਆ ਕਿ ਭਾਵਕ ਜਾਂ ਭਾਵਨਾਤਮਕ ਤੌਰ ਤੇ, ਮਨੋਵਿਗਿਆਨਕ ਤੌਰ ਤੇ ਅਤੇ ਸਮਾਜਿਕ ਤੌਰ ਤੇ ਤੰਦਰੁਸਤੀ ਹੋਵੇ। ਸਾਡੀ ਮਾਨਸਿਕ ਸਿਹਤ ਇਸ ਗੱਲ ਨੂੰ ਨਿਰਧਾਰਤ ਕਰਦੀ ਆ ਕਿ ਅਸੀਂ ਕਿੱਦਾਂ ਸੋਚਦੇ ਹਾਂ, ਕਿਵੇਂ ਮਹਿਸੂਸ ਕਰਦੇ ਹਾਂ ਅਤੇ ਰੋਜ਼ਮਰਾ ਦੀ ਜ਼ਿੰਦਗੀ ਦੇ ਫੈਸਲੇ ਕਿਵੇਂ ਲੈਂਦੇ ਹਾਂ। ਇੱਕ ਸਿਹਤਮੰਦ ਜਿਹੜਾ ਸਾਡਾ ਮਨ ਆ, ਇਹ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦਾ। ਜੇਕਰ ਮਾਨਸਿਕ ਸਿਹਤ ਦੀ ਗੱਲ ਕਰੀਏ ਤਾਂ ਜੇਕਰ ਅਸੀਂ ਮਾਨਸਿਕ ਤੌਰ ਤੇ ਸਿਹਤਮੰਦ ਆ, ਇਹਦੇ ਸਾਨੂੰ ਬਹੁਤ ਸਾਰੇ ਫਾਇਦੇ ਨੇ। ਕਹਿੰਦੇ ਕਿ ਸਾਡੇ ਲਈ ਇਹ ਇੱਕ ਤਰ੍ਹਾਂ ਦਾ ਵਰਦਾਨ ਹੈ। ਇੱਕ ਤਾਂ ਅਸੀਂ ਤਣਾਅ ਜਿਹੜਾ ਹੁੰਦਾ, ਡਿਸਟ੍ਰੈਸ ਜਿਹਨੂੰ ਕਹਿੰਦੇ ਆ ਜਾਂ ਐਂਗਜ਼ਾਇਟੀ ਆ ਜਾਂ ਚਿੰਤਾ ਫਿਕਰਮੰਦੀ ਆ, ਉਹਦੇ ਤੋਂ ਸਾਨੂੰ ਇਹ ਮੁਕਤ ਰੱਖਦੀ ਹੈ। ਵਿਗਿਆਨੀ ਕਹਿੰਦੇ ਨੇ ਕਿ ਜਦੋਂ ਅਸੀਂ ਐਂਗਜ਼ਾਇਟੀ ਜਾਂ ਤਣਾਅ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਹੁੰਦੇ ਹਾਂ ਤਾਂ ਸਾਡੇ ਸਰੀਰ 'ਚ ਕੋਰਟੀਸੋਲ ਨਾਮ ਦਾ ਇੱਕ ਸਟ੍ਰੈਸ ਹਾਰਮੋਨ ਵੱਧ ਜਾਂਦਾ ਹੈ। ਕਹਿੰਦੇ ਨੇ ਕਿ ਯੋਗ ਤੇ ਪ੍ਰਾਣਾਯਾਮ ਦੇ ਨਿਯਮਤ ਜਿਹੜਾ ਉਹਦੇ ਅਭਿਆਸ ਦੇ ਨਾਲ ਇਹ ਹਾਰਮੋਨ ਜਿਹੜਾ ਇਹਦਾ ਪੱਧਰ ਘੱਟ ਸਕਦਾ ਜਾਂ ਘੱਟਦਾ। ਜਿਹਦੇ ਨਤੀਜੇ ਦੇ ਵਿੱਚ ਇਹ ਹੁੰਦਾ ਕਿ ਸਾਡਾ ਮਨ ਜਿਹੜਾ ਉਹ ਸਕੂਨ ਦੇ ਵਿੱਚ ਜਾਂਦਾ, ਸਾਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ। ਇਸ ਤੋਂ ਇਲਾਵਾ ਇਕਾਗਰਤਾ ਲਈ ਜਦੋਂ ਅਸੀਂ ਫੋਕਸ ਕਹਿੰਦੇ ਹਾਂ, ਮਾਨਸਿਕ ਤੌਰ ਤੇ ਅਸੀਂ ਸਪਸ਼ਟਤਾ ਲਾਉਣ ਦੇ ਵਾਸਤੇ ਸਾਡੇ ਕੋਲ ਯੋਗ ਦੇ ਜਿਹੜੇ ਆਸਨ ਨੇ ਅਤੇ ਧਿਆਨ ਦੀ ਜਿਹੜੀ ਇੱਕ ਅਵਸਥਾ ਹੁੰਦੀ ਹੈ ਜੋ ਅਸੀਂ ਮੈਡੀਟੇਸ਼ਨ ਕਹਿੰਦੇ ਹਾਂ, ਉਹ ਵੀ ਸਾਡੇ ਮਨ ਨੂੰ ਉਧਰ ਉਧਰ ਭਟਕਣ ਤੋਂ ਰੋਕਦੇ ਨੇ। ਸਾਡੇ ਦਿਮਾਗ ਦੇ ਕੰਮ ਕਰਨ ਦੀ ਜਿਹੜੀ ਸਮਰੱਥਾ ਹੁੰਦੀ ਆ, ਉਹਦੇ ਵਿੱਚ ਵੀ

ਗੱਲ ਹੈ ਕਿ ਸਾਨੂੰ ਮੂਵੀ ਨੂੰ ਜਿਹੜਾ ਇਹ ਖੁਸ਼ਗਵਾਰ ਮਿਲ ਗਈ। ਇਸ ਤੋਂ ਇਲਾਵਾ ਸਾਨੂੰ ਗੱਲ ਤੋਂ ਇਹ ਕਹਿਣ ਦੀ ਲੋੜ ਨਹੀਂ ਹੈ, ਸਾਬਤ ਆ ਕਿ ਨੀਂਦ ਜਿਹੜੀ ਆ ਉਹ ਸਾਡੇ ਲਈ ਬੇਹੱਦ ਜ਼ਰੂਰੀ ਹੈ, ਸਾਡੀ ਮਾਨਸਿਕ ਸਿਹਤ ਲਈ, ਸਾਡੀ ਸਰੀਰਕ ਸਿਹਤ

ਸਮੁੰਦਰ ਦੀ ਤਰ੍ਹਾਂ ਇਹਦੇ ਵਿੱਚ ਬਹੁਤ ਸਾਰੇ ਆਸਨ ਨੇ ਹਰੇਕ ਬਿਮਾਰੀ ਲਈ ਹਰੇਕ ਅਵਸਥਾ ਲਈ ਮਤਲਬ ਮੈਨੂੰ ਇੱਥੇ ਹੋਰ ਦੇ ਮਤਲਬ ਕਹਿ ਸਕਦਾ ਕਿ ਬਣਾਉਣਾ ਸੰਭਵ ਨਹੀਂ ਹੈ ਪਰ ਫਿਰ ਵੀ ਕੁਝ ਜਿਹੜੇ ਆਸਨ ਨੇ ਜਿਹਨਾਂ ਦੇ ਵਿੱਚ ਬਾਲ ਆਸਨ ਕਿ ਇਹ ਕਰਨ ਦੇ ਨਾਲ ਜਿਹਨੂੰ ਚਾਈਲਡ ਪੋਜ਼ ਵੀ ਕਹਿੰਦੇ ਆ

ਵਿੱਚ ਮੈਂ ਆਹ ਵੀ ਹਾਸਲ ਕਰ ਲਵਾਂ, ਉਹ ਵੀ ਹਾਸਲ ਕਰ ਲਵਾਂ। ਉਸ ਭੱਜ ਦੌੜ ਦੇ ਵਿੱਚ ਕੀ ਹੁੰਦਾ ਕਿ ਸਾਨੂੰ ਕਈ ਕਿਸਮ ਦੀਆਂ ਜਿਹੜੀਆਂ ਮਾਨਸਿਕ ਪਰੇਸ਼ਾਨੀਆਂ ਘੇਰ ਲੈਂਦੀਆਂ। ਉਹਨਾਂ ਦਾ ਬਹੁਤ ਵੱਡਾ ਕਾਰਨ ਜਿਹੜਾ ਸਾਡੇ ਆਪਣੇ ਅੰਦਰ ਮੌਜੂਦ ਹੁੰਦਾ, ਜਾਂ ਅਸੀਂ ਆਪ ਹੀ ਜ਼ਿੰਮੇਦਾਰ ਹੁੰਦੇ ਹਾਂ। ਇਸ ਕਰਕੇ ਨੀਂਦ ਨਾ ਆਉਣ ਦੀ ਜਿਹੜੀ ਸਮੱਸਿਆ, ਉਹਦੇ ਨਾਲ ਅਸੀਂ ਦੋ ਚਾਰ ਹੁੰਦੇ ਜਿਹਨੂੰ ਇਨਸੌਮਨੀਆ ਵੀ ਕਹਿੰਦੇ ਹਾਂ। ਯੋਗ ਆ, ਇਹਦੇ ਵਿੱਚ ਸਾਡੀ ਕੀ ਮਦਦ ਕਰਦਾ ਕਿ ਜਿਹੜਾ ਸਾਡਾ ਨਰਵਸ ਸਿਸਟਮ ਆ ਉਹ ਸ਼ਾਂਤ ਕਰਦਾ। ਨਰਵਸ ਸਿਸਟਮ ਸ਼ਾਂਤ ਹੋਊਗਾ ਤਾਂ ਸਾਨੂੰ ਥੋੜ੍ਹੀ ਵਧੀਆ ਨੀਂਦ ਆਉਂਦੀ ਹੈ। ਇਸ ਤਰ੍ਹਾਂ ਦੇ ਜਿਹੜੇ ਯੋਗ ਆ

ਅਸਲ ਜਦੋਂ ਸਾਹ ਲੈਂਦੇ ਹਾਂ ਤਾਂ ਇੱਕ ਹੌੜੇ ਵਰਗੀ ਗੂੰਜ ਕਰਕੇ ਦਿਮਾਗ ਦੀਆਂ ਨਾੜੀਆਂ ਨੂੰ ਸਕੂਨ ਮਿਲਦਾ। ਉਹ ਸਾਨੂੰ ਜਿਹੜਾ ਗੁੱਸਾ ਹੁੰਦਾ ਜਿਹੜੀ ਸਾਡੇ ਮਨ ਨੂੰ ਹਰ ਵੇਲੇ ਚਿੰਤਾ ਘੇਰੀ ਰੱਖਦੀ ਹੈ, ਉਹਦੇ ਵਿੱਚ ਇਹ ਸਭ ਤੋਂ ਪਹਿਲੇ ਇੱਕ ਉੱਤਮ ਲੈ ਜਾਂਦਾ। ਇਸ ਤੋਂ ਇਲਾਵਾ ਸਮੇਂ ਤੁਹਾਨੂੰ ਲੋਨ ਵਿਲੋਨ ਅਤੇ ਮੈਡੀਟੇਸ਼ਨ ਘੱਟੋ ਘੱਟ 10 ਤੋਂ ਲੈ ਕੇ 15 ਮਿੰਟ ਤੱਕ ਜੇਕਰ ਅਸੀਂ ਧਿਆਨ ਲਾਈਏ ਤਾਂ ਸਾਡੇ ਦਿਮਾਗ ਦੇ ਵਿੱਚੋਂ ਜਿਹੜੀਆਂ ਨਕਾਰਾਤਮਕ ਸੋਚਾਂ ਨੇ, ਨੈਗੇਟਿਵ ਜਿਹੜੇ ਵਿਚਾਰ ਨੇ, ਦੂਰ ਹੁੰਦੇ ਨੇ। ਅਸੀਂ ਫਿਰ ਜ਼ਿੰਦਗੀ ਨੂੰ ਉਹਦੇ ਵਰਤਮਾਨ ਅਵਸਥਾ ਦੇ ਵਿੱਚ ਜਿਉਣਾ ਸ਼ੁਰੂ ਕਰਦੇ ਹਾਂ। ਕਿਉਂਕਿ ਹੁੰਦਾ ਨਾ ਸਾਨੂੰ ਜਿਹੜਾ ਸਾਡਾ ਮਾਜ਼ੀ ਹੁੰਦਾ, ਜਿਹੜਾ ਸਾਡਾ ਅਤੀਤ ਆ, ਪਾਸਟ ਆ, ਉਹਨੂੰ ਲੈ ਕੇ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਧਾਰਨਾਵਾਂ, ਕਈ ਤਰ੍ਹਾਂ ਦੇ ਰਿਗਰੈਟ, ਪਛਤਾਵੇ ਜਿਹੜੇ ਹੁੰਦੇ ਆ। ਕਈ ਵਾਰੀ ਅਸੀਂ ਆਪਣੇ ਮੁਸਤਕਬਲ ਨੂੰ ਲੈ ਕੇ ਫਿਕਰਮੰਦ ਹੁੰਦੇ ਹਾਂ, ਅਤੇ ਇਹ ਜਿਹੜੇ ਆਸਰ ਨੇ ਇਹ ਸਾਨੂੰ ਵਰਤਮਾਨ ਦੇ ਵਿੱਚ ਜਿਉਣਾ ਸਿਖਾਉਂਦੇ ਆ। ਅਤੇ ਸਾਡੇ ਭਵਿੱਖ ਦੀ ਜਿਹੜੀ ਆਧਾਰਸ਼ਿਲਾ ਹੁੰਦੀ ਹੈ ਉਹ ਸਾਡੇ ਵਰਤਮਾਨ ਦੇ ਵਿੱਚ ਹੀ ਮੌਜੂਦ ਹੁੰਦੀ ਹੈ। ਸੋ ਸਾਨੂੰ ਮੁੱਖ ਗੱਲ ਇਹ ਹੈ ਕਿ ਸਾਨੂੰ ਇਸ ਗੱਲ 'ਤੇ ਮਾਣ ਕਰਨਾ ਚਾਹੀਦਾ ਕਿ ਸਾਡੇ ਆਰਥਿਕ ਦੇ ਵਿੱਚ ਸਾਡੇ ਕੋਲ ਜਿੱਥੇ ਸਰੀਰਕ ਸਿਹਤ ਕਾਇਮ ਰੱਖਣ ਲਈ ਬਹੁਤ ਸਾਰੇ ਸਾਧਨ ਨੇ ਸਾਡੇ ਬਜ਼ੁਰਗਾਂ ਨੇ ਵੱਡਿਆਂ ਨੇ ਦਿੱਤੇ ਨੇ, ਉੱਥੇ ਯੋਗ ਇੱਕ ਵਰਦਾਨ ਹੈ ਜਿਹੜਾ ਸਾਡੀ ਮਾਨਸਿਕ ਸਿਹਤ ਨੂੰ ਸੰਤੁਲਿਤ ਕਰਦਾ। ਜੇਕਰ ਸਾਡੀ ਅਸੀਂ ਮਾਨਸਿਕ ਸੰਤੁਲਨ ਦੇ ਤੌਰ 'ਤੇ ਜਾਂ ਮਾਨਸਿਕ ਸਿਹਤ ਦੇ ਤੌਰ 'ਤੇ ਉੱਤੇ ਗੱਲ ਕਰੀਏ ਤਾਂ ਜੇਕਰ ਸਾਡੀ ਮਾਨਸਿਕ ਸਿਹਤ ਠੀਕ ਹੈ ਤਾਂ ਸਾਡੀ ਸਰੀਰਕ ਸਿਹਤ ਵੀ ਵਧੀਆ ਹੋਵੇਗੀ। ਇਹ ਸਾਰੀਆਂ ਚੀਜ਼ਾਂ ਮਿਲ ਕੇ ਇੱਕ ਬਿਹਤਰ ਸਮਾਜ ਦੀ ਸਿਰਜਣਾ ਕਰਦੇ ਹਾਂ ਜਿਸ ਮੁਲਕ ਦਾ ਸਮਾਜ

0: ਕਾਮੇ ਨੇ ਸੀ ਅੱਜ ਦੀ ਗੱਲ ਤੇ ਅੱਜ ਦੀ ਗੱਲ ਤੋਂ ਬਾਅਦ ਅਗਲੀ ਗੱਲ ਜਿਹੜੀ ਆ ਉਹ ਹੈ ਕਿ ਤੁਹਾਡੇ ਲਈ ਇੱਕ ਝਲਕੀ ਲੈ ਕੇ ਆਏ ਆ ਚਾਲਬਾਜ਼ ਜਿਸ ਨੂੰ ਲਿਖਿਆ ਹੈ ਜੋਗਿੰਦਰ ਕੌਰ ਅਗਨੀਹੋਤਰੀ ਹੋਣਾ ਨੇ ਤੇ ਸੁਣਦੇ ਆ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਜ਼ਰੂਰ ਆਏਗੀ।
1: ਕਿਹਾ ਜੀ ਦੇਖ ਲੋ ਕੁਦਰਤ ਦੇ ਰੰਗ ਪੁੱਤਾਂ ਵਾਲੇ ਹੁੰਦੇ ਹੋਏ ਵੀ ਕੱਲੇ ਬੈਠੇ ਆ।
2: ਮੈਂ ਕਮਲੀਏ ਤਾਂ ਨਾ ਕਦੇ ਸਿਆਣੀ ਗੱਲ ਕੀਤੀ।
1: ਕਿਉਂ ਮੈਂ ਕੋਈ ਗਲਤ ਗੱਲ ਕੀਤੀ ਆ?
2: ਹੋਰ ਤੂੰ ਸਿਆਣੀ ਗੱਲ ਕੀਤੀ ਆ ਪਰ ਤੂੰ ਇਹ ਦੱਸ ਬੱਚੇ ਕੰਮ ਨਾ ਕਰਨ। ਕੰਮ ਲਈ ਤਾਂ ਲੋਕ ਪਤਾ ਨੀ ਕਿੱਥੇ ਤੁਰੇ ਫਿਰਦੇ ਨੇ। ਤੂੰ ਸ਼ੁਕਰ ਕਰ ਵੀ ਜਵਾਕਾਂ ਨੂੰ ਨੌਕਰੀ ਮਿਲ ਗਈ।
1: ਤੁਹਾਡੀ ਗੱਲ ਤਾਂ ਜਮਾ ਠੀਕ ਹੈ ਪਰ ਬੈਠੇ ਤਾਂ ਕੱਲੇ ਹੀ ਆ ਨਾ।
2: ਕਮਲੀਏ ਜਵਾਕ ਕਿਹੜਾ ਆਪਣੇ ਨਾਲ ਟੁੱਟ ਕੇ ਬੈਠ ਗਏ ਹੱਥ ਨੂੰ ਕੇ ਫੋਨ ਆਉਂਦੇ ਹੀ ਨੇ।
1: ਉਹ ਤਾਂ ਜਦੋਂ ਜੀ ਕਰੇ ਆਪਾਂ ਜਾ ਆਉਂਦੇ ਹਾਂ ਉਹ ਵੀ ਆ ਜਾਂਦੇ ਆਪਣੇ ਕੋਲ।
2: ਮੈਂ ਤਾਂ ਇਹ ਸੋਚ ਆਪਾਂ ਵੀ ਤਾਂ ਘਰ ਪਰਿਵਾਰ ਛੱਡ ਕੇ ਹੀ ਆਏ ਸੀ।
1: ਹਾਂ ਆਪਣੀ ਵੀ ਤਾਂ ਮਜਬੂਰੀ ਸੀ ਨੌਕਰੀ ਜੋ ਸੀ। ਮੈਂ ਆਪਾਂ ਕਿਹੜਾ ਉਹਨਾਂ ਤੇ ਡਿਪੈਂਡ ਆ। ਆਪਣੇ ਦੋਵਾਂ ਜਣਿਆਂ ਦੀ ਪੈਨਸ਼ਨ ਨੀ ਮੁੱਕਦੀ ਜ਼ਮੀਨ ਦਾ ਠੇਕਾ ਆ ਜਾਂਦਾ।
2: ਆਪਣੀ ਕਦਰ ਪੈਸੇ ਨਾਲ ਹੀ ਹੈ।
1: ਗੱਲ ਤਾਂ ਪੱਕੀ ਹੈ ਤੁਹਾਡੀ ਜੇ ਆਪਣੇ ਕੋਲ ਪੈਸੇ ਨਾ ਹੋਣ ਤਾਂ ਜਵਾਕ ਵੀ ਮੂੰਹ ਫੇਰ ਲੈ। ਹੁਣ ਆਪਣੇ ਕੋਲ ਜ਼ਮੀਨ ਹੈ ਆਪਾਂ ਠੇਕੇ ਤੇ ਦਿੰਨੇ ਆ। ਜੇ ਆਪਣੇ ਕੋਲ ਜ਼ਮੀਨ ਨਾ ਹੋਵੇ ਆਪਾਂ ਨੂੰ ਕੌਣ ਪੁੱਛੇ?
2: ਬੈਠੇ ਮਠਿਆਇਆਂ ਨੂੰ 7000 ਕਿੱਲੇ ਦਾ ਠੇਕਾ ਆ ਜਾਂਦਾ। 3 ਲੱਖ ਹਾੜੀ 3 ਲੱਖ ਸੋਹਣੀ।
1: 7-8 ਕੀ ਨਵੰਬਰ ਅੱਧਾ ਹੋ ਗਿਆ ਬੰਦੇ ਆਏ ਨੀ ਠੇਕਾ ਦੇਣ।
2: ਰਾਜੂਗਾ ਆਪਣੇ ਪੈਸੇ ਕਿਵੇਂ ਨੀ ਜਾਂਦੇ?
1: ਹਾਂ ਤਾਂ ਮੈਨੂੰ ਵੀ ਪਤਾ ਆ ਤਾਂ ਜਾਣੇ ਆ ਉਹਨੇ।
2: ਰਾਜੂਗਾ ਚੈੱਕ
1: ਦੱਸ ਅਖੀ ਹੁਣ ਤਾਂ ਆੜਤੀ।

0: ਵੀ ਚੱਕਦੇ ਲੱਗ ਪਏ।
1: ਇਹਨਾਂ ਦਾ ਆਪਣੇ ਵਰਗੇ ਨੂੰ ਫਾਇਦਾ ਹੀ ਹੈ।
0: ਉਹ ਕਿਵੇਂ?
1: ਦੇਖ ਜੇ ਫਾਰਮ ਦੇ ਤੇ ਆਪਣਾ ਪੈਸਾ ਇੱਕ ਨੰਬਰ ਚ ਹੋ ਜਾਂਦਾ।
0: ਅੱਛਾ, ਲੱਗਦਾ ਬਾਹਰ ਹੈ ਕੋਈ।
1: ਦੇਖ ਕੇ ਆਉਣਾ। ਆਓ ਜੀ ਬਾਈ ਜੀ, ਕੀ ਹਾਲ ਹੈ?
2: ਸਤਿ ਸ੍ਰੀ ਅਕਾਲ ਬਾਈ ਜੀ।
1: ਸਤਿ ਸ੍ਰੀ ਅਕਾਲ, ਹੋਰ ਸਾਹਿਬ ਘਰੇ ਸਭ ਠੀਕ ਠਾਕ ਹੈ?
2: ਦਾਤੇ ਦੀ ਮਿਹਰ ਹੈ, ਤੁਸੀਂ ਦੱਸੋ।
1: ਬਾਈ ਉਸੇ ਦਾਤੇ ਦੀ ਮਿਹਰ ਸਾਡੇ ਤੇ ਹੈ। ਆਜੋ ਇੱਧਰ ਆਜੋ ਬੇਟੇ। ਸੁਰਜੀਤ।
3: ਹਾਂਜੀ।
1: ਸਰਦਾਰ ਬਲਦੇਵ ਸਿੰਘ ਹੁਣੀ ਆਏ ਆ, ਇੱਧਰ ਨੂੰ ਆ ਜਰਾ।
0: ਸਤਿ ਸ੍ਰੀ ਅਕਾਲ ਵੀਰ ਜੀ।
2: ਸਤਿ ਸ੍ਰੀ ਅਕਾਲ ਭਰਜਾਈ ਜੀ।
0: ਵੀਰ ਜੀ ਦੱਸੋ ਕੀ ਪੀਓਗੇ?
2: ਕੁਛ ਨੀ ਪੀਣਾ, ਮੈਂ ਨਾ ਆੜ ਜੀ ਦੇ ਦੁਬਾਰਾ ਜਾਣ ਆ ਲੈ ਵੀ ਸੁਰਿੰਦਰ ਸਿੰਘ, ਆ ਫੜ ਚੈੱਕ 3 ਲੱਖ ਦਾ ਤੇ ਆ ਫੜ ਆਪਣਾ ਜੇ ਫਾਰ।
1: ਯਾਰ ਏਡੇ ਛੇਤੀ ਅਸੀਂ ਭੱਜੇ ਜਾਂਦੇ ਸੀ ਕਿਤੇ ਕਿ ਤੁਸੀਂ?
2: ਦੇਖ ਬਈ ਸੁਰਿੰਦਰ ਸਿੰਘ, ਹਿਸਾਬ ਤਾਂ ਹੁੰਦਾ ਹਿਸਾਬ, ਲੇਖਾ ਮਾਵਾ ਧੀਆਂ ਦਾ, ਤੇ ਮੈਂ ਹੁਣ ਥੋੜਾ ਤੇਜ਼ੀ ਆ ਚੱਲਾਂ।
1: ਬਸ ਯਾਰ ਏਡੀ ਛੇਤੀ?
2: ਉਹ ਯਾਰ ਬੜੇ ਫਸੇ ਪਏ ਆ, ਸੀਡੀ ਨੂੰ ਪੈਸੇ ਦਵਾਉਣੇ ਆੜਤੀ ਦਿਓ, ਜੇ ਮੈਂ ਇੱਥੇ ਖੜਦਾ ਤਾਂ ਅਗਲੇ ਚਿੱਤ ਚ ਇਹ ਜਾਂਦਾ ਵੀ ਪਤਾ ਨੀ ਜਾਣ ਕੇ ਛਿੱਟ ਕਰਦਾ।
0: ਬੜੀ ਕਾਹਲ ਕੀਤੀ ਬੰਦੇ ਬਾਈ ਨੇ।
1: ਸੁਰਜੀਤ ਕੁਰੇ, ਜ਼ਿੰਦਗੀ ਦੀ ਤਾਣੀ ਹੈ ਉਲਝੀ ਹੋ ਰਹਿੰਦੀ ਹੈ, ਇੱਕ ਪਾਸਿਆਂ ਸੁਲਝਾਉਂਦਾ ਅਗਲਾ ਦੂਜੇ ਪਾਸੇ ਉਲਝ ਜਾਂਦੀ ਹੈ।
0: ਚੈੱਕ ਦੇਣਾ ਸੀ?
1: ਹਾਂ ਚੈੱਕ ਦੇ ਗਿਆ, ਆਹ ਫੜ ਪੂਰੇ 3 ਲੱਖ ਦਾ ਚੈੱਕ ਹੈ ਤੇ ਆਹ ਨਾਲ ਜੇ ਫਾਰਮ ਹੈ, ਸੰਭਾਲ ਕੇ ਰੱਖ ਦੇ।
0: ਹਾਂ ਹਾਂ, ਦੇਖ ਲੋ ਇਹ ਕਾਗਜ਼ ਦੀ ਕੀਮਤ ਕਿੰਨੀ ਹੈ ਭਲਾ ਹੈ?
1: ਹਾਂ ਬਹੁਤ ਜ਼ਿਆਦਾ, ਮੈਨੂੰ ਫੜਾ ਹੀ ਦੇ, ਵਰਕਿੰਗ ਡੇ ਹੈ, ਮੈਂ ਬੈਂਕ ਲਾ ਹੀ ਆਵਾਂ।
0: ਆਹੋ ਆਹੋ ਫੜੋ।
1: ਵਾਹ ਸ਼੍ਰੀਮਤੀ ਜੀ, ਅਖਬਾਰ ਵੀ ਦੇਖ ਲੋ।
0: ਨਹੀਂ ਫੇਰ ਦੇਖੂਗੀ।
1: ਟੱਚ ਨਾਲ ਟੱਚ ਹੈ, ਪਰ ਮੋਬਾਈਲ ਨਾਲੋਂ ਅਖਬਾਰ ਵਧੀਆ।
0: ਨਹੀਂ ਜੀ, ਮੋਬਾਈਲ ਦੇ ਵੀ ਬਹੁਤ ਫਾਇਦੇ ਨੇ, ਆਦਮੀ ਬੋਰ ਨਹੀਂ ਹੁੰਦਾ।
1: ਹੁਣ ਬੱਚੇ ਬਾਹਰ ਨੇ, ਜੇ ਉਹ ਤੈਨੂੰ ਦੇਖਣ ਤਾਂ ਉਸੇ ਟਾਈਮ ਟੋਕ ਦੇਣ।
0: ਬੱਚੇ ਲਈ ਨੀ ਫਿਰਦੇ ਮੋਬਾਈਲ, ਦੋਨਾਂ ਕੋਲ ਨੇ।
1: ਹੁਣ ਉਹ ਆਪਣੀਆਂ ਅੱਖਾਂ ਤੋਂ ਓਹਲੇ ਨੇ, ਬਾਹਰ ਰਹਿੰਦੇ ਨੇ।
0: ਤੁਸੀਂ ਦੱਸੋ ਕੀ ਕਹਿਣਾ ਕੀ ਚਾਹੁੰਦੇ ਹੋ?
1: ਮੈਂ ਇਹ ਕਹਿਣਾ ਚਾਹੁੰਦਾ ਕਿ ਸਾਰਾ ਦਿਨ ਇਹਦੇ ਨਾਲ ਜੁੜਿਆ ਰਹਿਣਾ ਠੀਕ ਨਹੀਂ, ਇਹ ਨਿਗਾਹ ਤੇ ਵੀ ਅਸਰ ਪਾਉਂਦਾ ਹੈ।
0: ਜੀ ਕਰੀਏ ਵੀ ਕੀ, ਟਾਈਮ ਪਾਸ ਕਰਨ ਦਾ ਇਹੀ ਸਾਧਨ ਹੈ।
1: ਮਰਜ਼ੀ ਹੈ, ਮੈਂ ਕੀ ਕਹਿਣਾ।
0: ਹੈਲੋ, ਤੁਸੀਂ ਕਹਿੰਦੇ ਸੀ ਕਿ ਇਸ ਤੋਂ ਸਾਰਾ ਦਿਨ ਕੀ ਕਰਾਉਣਾ?
1: ਹਾਂ ਦੱਸ, ਕੀ ਮੈਸੇਜ ਆਇਆ?
0: ਬੀਮੇ ਦੀ ਕਿਸ਼ਤ ਕੱਟੀ ਗਈ।
1: ਚੱਲ ਚੰਗਾ ਹੋਇਆ।
0: ਦੇਖੋ ਜੀ, ਤੁਸੀਂ ਭਾਵੇਂ ਕੁਛ ਕਹੀ ਜਾਓ ਪਰ ਮੋਬਾਈਲ ਹੈ ਕੰਮ ਦੀ ਚੀਜ਼, ਪੈਸੇ ਜਮਾ ਹੁੰਦੇ ਦੱਸੇ ਨਾ ਦੱਸੇ, ਪਰ ਨਿਕਲਣ ਦੀ ਸੂਚਨਾ ਜ਼ਰੂਰ ਦੇ ਦਿੰਦਾ, ਉਹ ਵੀ ਟਾਈਮ ਤੇ ਮੈਸੇਜ ਆ ਜਾਂਦਾ।
1: ਹਾਂਜੀ, ਮੈਂ ਸੁਖਦੇਵ ਸਿੰਘ ਬੋਲ ਰਿਹਾ ਜੀ।
4: ਆਜੋ ਹਰਜੀਤ ਆਇਆ, ਉਸਨੇ ਜਲਦੀ ਵਾਪਸ ਜਾਣਾ।
1: ਅੱਛਾ ਅੱਛਾ ਅੱਛਾ, ਬਸ ਮੈਂ ਆਇਆ ਆਇਆ।
0: ਹੁਣ ਕਿੱਧਰ ਦੀ ਤਿਆਰੀ ਹੈ? ਫੋਨ ਕਿਹਦਾ ਆਇਆ ਸੀ?
1: ਹਰਿੰਦਰ ਦਾ ਸੀ, ਸਾਡਾ ਇੱਕ ਪੁਰਾਣਾ ਮਿੱਤਰ ਆਇਆ ਹੋਇਆ, ਉਹਨੂੰ ਮਿਲਣ ਚੱਲਿਆ।
0: ਇੰਨਾ ਕਿੰਨਾ ਕੁ ਪੁਰਾਣਾ?
1: ਸਾਡਾ ਟ੍ਰੇਨਿੰਗ ਫੈਲੋ ਹੈ।
0: ਆਪਣੇ ਘਰ ਵੀ ਲੈ ਆਇਓ,
1: ਹੁਣ ਇਹ ਛੇਤੀ ਮੁੜਨਾ, ਨਹੀਂ ਤਾਂ ਉਹ ਆਪ ਹੀ ਆ ਜਾਂਦਾ।
0: ਹੈਲੋ, ਹਾਂਜੀ ਕੌਣ?
5: ਹਾਂ ਮੈਡਮ ਜੀ, ਮੈਂ ਬੈਂਕ ਤੋਂ ਬੋਲ ਰਿਹਾ
0: ਜੀ।
5: ਤੁਹਾਡਾ ਖਾਤਾ ਬਲੌਕ ਹੋ ਗਿਆ।
0: ਬਲੌਕ ਹੋ ਗਿਆ? ਉਹ ਕਿਸ ਤਰ੍ਹਾਂ?
5: ਤੁਸੀਂ ਘਬਰਾਓ ਨਾ, ਤੁਹਾਡਾ ਖਾਤਾ ਕੈਨਸਲ ਹੋ ਜਾਏਗਾ। ਤੁਸੀਂ ਆਪਣਾ ਆਧਾਰ ਨੰਬਰ ਤੇ ਏਟੀਐਮ ਕੋਡ ਦੱਸ ਦਿਓ, ਨਹੀਂ ਤਾਂ ਤੁਹਾਡਾ ਖਾਤਾ ਬੰਦ ਹੋ ਜਾਏਗਾ ਤੇ ਬੈਲੈਂਸ ਜ਼ੀਰੋ ਹੋ ਜਾਏਗਾ।
0: ਖਾਤਾ ਬੰਦ ਹੋ ਜਾਏਗਾ ਤੇ ਬੈਲੈਂਸ ਜ਼ੀਰੋ ਹੋ ਜਾਏਗਾ? ਹਾਂਜੀ ਹਾਂਜੀ, ਇੱਕ ਮਿੰਟ ਤੁਸੀਂ ਹੋਲਡ ਰੱਖਣਾ ਜੀ, ਹੁਣੇ ਦੱਸਦੀ ਆ। ਹਾਂਜੀ ਲਿਖੋ, ਆਧਾਰ ਨੰਬਰ ਹੈ ਜੀ 9872584069111 ਤੇ ਏਟੀਐਮ ਕੋਡ ਹੈ ਜੀ 1234।
5: ਜੀ ਮੈਡਮ ਜੀ, ਓਕੇ, ਥੋੜੀ ਦੇਰ ਬਾਅਦ ਓਟੀਪੀ ਨੰਬਰ ਆਏਗਾ, ਉਹ ਦੱਸ ਦੇਣਾ
0: ਜੀ। ਆ ਗਿਆ ਮੈਸੇਜ ਜੀ, ਆ ਗਿਆ, ਲਿਖੋ ਜੀ ਓਟੀਪੀ ਨੰਬਰ ਵੀ 6534421।
5: ਠੀਕ ਹੈ ਜੀ, ਥੈਂਕ ਯੂ।
0: ਗੱਲਾਂ ਗੁੱਜੀਆਂ ਦੇ ਭੇਤ ਲੁਕਾਉਂਦੀ, ਹੱਥ ਚ ਮੋਬਾਈਲ ਰੱਖਦੀ। ਹੈਂ, 10,000 ਰੁਪਏ ਤੇ? ਹਾਂ ਬੱਬਾ, 10,000 ਰੁਪਏ ਫੇਰ ਕੱਟ ਗਏ।

0: ਜੀਤ ਬਲਜੀਤ ਬਲਜੀਤ ਕੀ ਹੋਇਆ ਤੈਨੂੰ ਸੁੱਖ ਤਾਂ ਹੈ ਮੈਂ ਪੁੱਛਦਾ ਸੁੱਖ ਤਾਂ ਹੈ
1: ਮੇਰੇ ਨਾਲ ਠੱਗੀ ਹੋ ਗਈ ਜੀ ਮੇਰੇ ਅਕਾਊਂਟ ਚੋਂ 20,000 ਰੁਪਏ ਨਿਕਲ ਗਏ 10,000 ਕਰਕੇ
0: ਫੋਨ ਤੇ ਮੈਸੇਜ ਆਇਆ ਲਿਆ ਮੈਨੂੰ 20,000 ਨਿਕਲ ਗਏ
1: ਤੁਹਾਡੇ ਜਾਣ ਪਿੱਛੇ ਇੱਕ ਕਾਲ ਆਈ ਸੀ ਮੈਂ ਬੈਂਕ ਚ ਬੋਲ ਰਿਹਾ ਤੁਸੀਂ ਆਪਣਾ ਆਧਾਰ ਕਾਰਡ ਤੇ ਏਟੀਐਮ ਕੋਡ ਦੱਸ ਦੋ ਨਹੀਂ ਤਾਂ ਤੁਹਾਡਾ ਖਾਤਾ ਬੰਦ ਹੋ ਜਾਊਗਾ ਤੇ ਬੈਲੈਂਸ ਜ਼ੀਰੋ ਹੋ ਜਾਊਗਾ
0: ਕਾਲ ਕਿਹੜੇ ਨੰਬਰ ਤੋਂ ਆਈ ਸੀ
1: ਆਹ ਨੰਬਰ ਤੋਂ ਜੀ
0: ਹੋਏ ਤਾਂ ਸਵਿਚ ਆਫ ਆ ਰਿਹਾ
1: ਬੇੜਾ ਗਰਕ ਹੋ ਜਾ ਇਹ ਜ਼ਿਆਦਾ
0: ਮੈਂ ਟੂ ਕਲਰ ਲਾ ਕੇ ਦੇਖਦਾ ਸਿਰਫ ਬੈਂਕ ਹੀ ਭਰਿਆ
1: ਹਾਏ ਰੱਬਾ ਹੁਣ ਕੀ ਬਣੂਗਾ
0: ਬਣਨਾ ਕੀ ਹੁੰਦਾ ਜੋ ਬਣਨਾ ਸੀ ਉਹ ਬਣ ਗਿਆ ਹੁਣ ਤਾਂ ਸਬਰ ਕਰਨਾ ਪਊ ਮੈਂ ਜਾਣਾ ਸੁਰਿੰਦਰ ਕੋਲ ਉਹ ਜ਼ਰੂਰ ਕੋਈ ਨਾ ਕੋਈ ਹੱਲ ਕੱਢੂ
1: ਮੈਂ ਕਿਹਾ ਜੀ ਪੈਸੇ ਤਾਂ ਵਾਪਸ ਮਿਲ ਜਾਣਗੇ
0: ਪੈਸੇ ਨਹੀਂ ਹੁਣ ਵਾਪਸ ਆਉਂਦੇ ਅੱਗੇ ਨੂੰ ਬਚਾ ਹੋ ਜਾਏ ਬਸ

0: ਕਿਉਂ ਕੀ ਕਹਿੰਦੇ?
1: ਦੇਖੋ ਖਾਤਾ ਤਾਂ ਬਲੌਕ ਕਰਵਾਤਾ, ਹੁਣ ਨੁਕਸਾਨ ਹੋਣ ਤੋਂ ਹੋ ਗਿਆ ਬਚਾ, ਅੱਗੇ ਤਾਂ ਹੁਸ਼ਿਆਰ ਰਿਹਾ ਕਰੋ।
0: ਕੀ ਕਰੀਏ ਯਾਰ, ਆ ਮੋਬਾਈਲ ਵੀ ਬਿਪਤਾ ਦਾ ਘਰ ਹੀ ਨੇ। ਮੋਬਾਈਲ ਹੱਥ ਚ ਫੜਨਾ ਆਉਂਦਾ, ਹੋਰ ਕੁਛ ਆਉਂਦਾ ਨੀ। ਅਖਬਾਰ ਨੀ ਪੜ੍ਹਨਾ, ਕੋਈ ਖਬਰ ਨੀ ਸੁਣਨੀ, 20 ਵਾਰ ਘਰੇ ਦੱਸਿਆ ਤਾਂ ਵੀ ਕੋਈ ਅਸਰ ਨੀ।
2: ਬੜਾ ਹੀ ਮਾੜਾ ਹੋਇਆ ਵੀਰ ਜੀ।
0: ਭਾਬੀ ਜੀ, ਆਪਦਾ ਬਚਾ ਆਪਦੇ ਹੱਥ ਹੁੰਦਾ, ਬੰਦਾ ਆਲੇ ਦੁਆਲੇ ਤੋਂ ਕੁਛ ਸਿੱਖੇ ਤਾਂ ਹੀ ਠੀਕ ਹੈ।
1: ਇਹ ਸਿਆਣੀ ਹੈ, ਇਹਦੇ ਕੋਲ ਭੇਜ ਦੇ, ਇਹਨੂੰ ਬਹੁਤ ਗਿਆਨ ਹੈ, ਪੁੱਛ ਲੈ ਇਹਨੂੰ, ਲੱਗੀ ਸੀ ਬਣਨੇ ਦੇ ਨਾਲ ਵੀ।
2: ਚੱਲ ਬਸ ਵੀ ਕਰੋ ਹੁਣ, ਅੱਗੇ ਤੋਂ ਤੁਹਾਨੂੰ ਗਲਤੀ ਕਰਦੀ ਮੈਂ।
1: ਬਸ ਬਚਾ ਹੋ ਗਿਆ, ਨਹੀਂ ਤਾਂ ਖਾਤਾ ਇਹਦਾ ਵੀ ਹੋ ਜਾਂਦਾ ਸਾਫ਼। ਕੁਦਰਤੀ ਇਹਦੇ ਤਾਂ ਆਧਾਰ ਕਾਰਡ ਦਾ ਨੰਬਰ ਤੇ ਏਟੀਐਮ ਕੋਡ ਯਾਦ ਹੀ ਨਹੀਂ ਸੀ, ਇਹ ਤਾਂ ਲੱਗੀ ਸੀ ਦੋਵੇਂ ਚੀਜ਼ਾਂ ਅਲਮਾਰੀ ਚੋਂ ਕੱਢ ਕੇ ਫੋਨ ਕਰਨ, ਕੁਦਰਤੀ ਉੱਤੋਂ ਮੈਂ ਆ ਗਿਆ।
0: ਅੱਛਾ,
1: ਨੰਬਰ ਦੇਖਿਆ ਟਰੂ ਕਲਰ ਲਾ ਕੇ, ਸਿਰਫ ਬੈਂਕ ਹੀ ਭਰਿਆ ਹੋਇਆ ਸੀ, ਨਾ ਕੋਈ ਨਾ ਕੋਈ ਥੇ ਹੋਰ।
0: ਮੈਂ ਵੀ ਟਰੂ ਕਲਰ ਲਾ ਕੇ ਦੇਖਿਆ ਸੀ, ਬੈਂਕ ਹੀ ਲਿਖਿਆ ਆਇਆ, ਫੇਰ ਮਿਲਾਇਆ ਤਾਂ ਸਵਿਚ ਆਫ ਸੀ।
2: ਵੀਰ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਬਾਈ। ਦੇਖ ਉਦਾਸ ਨਾ ਹੋ ਹੁਣ, ਚਲੋ ਜੋ ਹੋਣਾ ਸੀ ਉਹ ਤਾਂ ਹੋ ਗਿਆ, ਭੁੱਲ ਜਾ ਹੁਣ।
2: ਵੀਰ ਜੀ ਮੈਨੂੰ ਕੀ ਪਤਾ ਸੀ ਮੈਂ ਮੇਰੇ ਨਾਲ ਆਏ ਹੋ ਜੂਗੀ।
1: ਦੇਖੋ ਇਹੋ ਜਿਹੀਆਂ ਠੱਗੀਆਂ ਦੀਆਂ ਖਬਰਾਂ ਤਾਂ ਆਪਾਂ ਰੋਜ਼ ਸੁਣਦੇ ਹੀ ਆਂ, ਅਖਬਾਰਾਂ 'ਚ ਵੀ ਪੜ੍ਹਦੇ ਹਾਂ।
2: ਵੀਰ ਜੀ ਹੁਣ ਕੀ ਬਣੂ?
1: ਦੇਖੋ ਹੁਣ ਕੋਈ ਡਰ ਨਹੀਂ, ਖਾਤਾ ਆਪਾਂ ਬਲੌਕ ਕਰਵਾਤਾ,
0: ਹੁਣ ਨਿਸ਼ਚਿੰਤ ਹੋ ਜਾ।
2: ਲੈ ਆਈ ਕਿਵੇਂ ਨਿਸ਼ਚਿੰਤ ਹੋ ਜਾ, ਬੇੜਾ ਗਰਕ ਹੋ ਜੇ ਇਹੋ ਜਿਹੇ ਚਾਲਬਾਜ਼ਾਂ ਦਾ, ਪਤਾ ਨਹੀਂ ਕਿੰਨੇ ਕੋ ਹੋਣਗੇ।
1: ਭਰਜਾਈ ਹੁਣ ਬੋਲਣ ਦਾ ਕੀ ਫਾਇਦਾ, ਬਸ ਅੱਗੇ ਤਾਂ ਕਿਸੇ ਨੂੰ ਫੋਨ ਤੇ ਕੁਝ ਵੀ ਦੱਸਣ ਦੀ ਲੋੜ ਨਹੀਂ, ਫੋਨ ਤਾਂ ਸਾਡੇ ਕੋਲ ਵੀ ਆਉਂਦੇ ਨੇ, ਜਿਹੜਾ ਜਿਹਾ ਫੋਨ ਆਉਂਦਾ ਅਸੀਂ ਉਸੇ ਤਰ੍ਹਾਂ ਦਾ ਜਵਾਬ ਦੇ ਦਿੰਦੇ ਹਾਂ।
0: ਸਿੱਧਾ ਕਹੋ ਵੀ ਤੈ ਕੀ ਲੈਣਾ, ਸਾਨੂੰ ਲੋੜ ਹੋਈ ਅਸੀਂ ਆਪੇ ਬੈਂਕ ਪਹੁੰਚ ਜਾਵਾਂਗੇ।
1: ਚੱਲ ਸੁਖਦੇਵ ਸਿੰਘ ਆਪਾਂ ਬੈਂਕ ਚੱਲੀਏ, ਆ ਮੋਬਾਈਲ ਨੰਬਰ ਉਹਨਾਂ ਨੂੰ ਨੋਟ ਕਰਵਾ ਦਈਏ, ਕੋਈ ਨਾ ਕੋਈ ਐਕਸ਼ਨ ਤਾਂ ਲੈਣਗੇ ਹੀ।
0: ਬਿਲਕੁਲ,
1: ਇਸ ਤੋਂ ਬਾਅਦ ਆਪਾਂ ਆਪਣੇ ਜਾਣਕਾਰਾਂ ਤੇ ਆਲੇ ਦੁਆਲੇ ਦੇ ਲੋਕਾਂ ਨੂੰ ਸੁਚੇਤ ਕਰਾਂਗੇ ਤਾਂ ਕਿ ਕੋਈ ਨੌਸਰਬਾਜ਼ਾਂ ਦੇ ਜਾਲ ਚ ਅੱਗੇ ਤੋਂ ਨਾ ਫਸੇ।
0: ਹਾਂ ਹਾਂ ਚਲੀਏ,
1: ਚੱਲ ਆ ਚੱਲੀਏ, ਆ ਜਾ।
2: ਭੈਣੇ ਤੇਰੇ ਕੋਲ ਵੀ ਫੋਨ ਆਇਆ ਸੀ? ਹਾਂ ਹਾਂ ਭੈਣੇ ਆਇਆ ਸੀ, ਰੱਬ ਹੱਥ ਦੇ ਕੇ ਬਚਾ ਗਿਆ, ਨਹੀਂ ਤਾਂ ਬੜੀ ਭੜੀ ਹੁੰਦੀ ਮੇਰੇ ਨਾਲ ਵੀ। ਨਹੀਂ ਭੈਣ ਮੈਂ ਤਾਂ ਭੋਲੇ ਭਾਈ ਸਭ ਕੁਝ ਦੱਸਦਾ ਗਰਕ ਹੋਣੀ ਨੂੰ, ਉਹਦਾ ਕੱਖ ਨਾ ਰਹੇ।
3: ਹਾਏ ਹਾਏ ਚੱਲ ਭੈਣੇ ਆਪਾਂ ਵੀ ਆਪਣੇ ਆਂਢ ਗੁਆਂਢ ਚ ਚੱਲ ਕੇ ਨੰਬਰ ਦੇ ਦਈਏ ਚਾਲਬਾਜ਼ਾਂ ਦਾ ਤਾਂ ਕਿ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ।
2: ਹਾਂ ਹਾਂ ਚੱਲ ਭੈਣੇ ਚੱਲੀਏ,
3: ਚੱਲ ਚੱਲ ਆ ਚੱਲੀਏ।
4: ਜੀ ਸਾਮੀਨ, ਤੁਸੀਂ ਸੁਣ ਰਹੇ ਸੀ ਜਗਿੰਦਰ ਕੌਰ ਅਗਨੀਹੋਤਰੀ ਹੋਰਾਂ ਦੀ ਲਿਖੀ ਝਲਕੀ ਚਾਲਬਾਜ਼। ਤਾਂ ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਤਾਂ ਹੁਣ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ, ਸਿਲਸਿਲਾ ਹੈ ਸੂਫੀ ਰੰਗ। ਅੱਜ ਕਲਾਮ ਸੁਲਤਾਨ ਬਾਹੂ, ਆਵਾਜ਼ਾਂ ਵੱਖ ਵੱਖ ਗੁਰੂ ਘਰ।

ਦੂਸਰਾ ਮੈਨੇ ਸੀ ਸਿਲਸਿਲਾ ਸੂਫੀ ਰੰਗ ਤੇ ਸੂਫੀ ਰੰਗ ਦੇ ਤਹਿਤ ਤੁਸੀਂ ਅੱਜ ਸੁਲਤਾਨ ਬਾਹੂ ਦਾ ਕਲਾਮ ਵੱਖ ਵੱਖ ਗੁਲਕਾਰਾਂ ਦੀ ਆਵਾਜ਼ ਚ ਸੁਣਿਆ ਤੇ ਹੁਣ ਤੁਹਾਡਾ ਪਸੰਦੀਦਾ ਸਿਲਸਿਲਾ ਤਮੰਨਾ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਰਿਆਂ ਦੀ ਤਮੰਨਾ ਤੇ ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿੱਚ ਇਹ ਨਗਮਾ।

0: ਕਿਹਾ ਰਈਆ ਰਾਮ ਜੀ ਲੰਘ ਆਈਏ।
1: ਆਜੋ ਆਜੋ ਆਜੋ ਸੰਧੂ ਸਾਹਿਬ ਆਜੋ ਬੱਚਾ ਰੋ ਆਜੋ।
0: ਆ ਗਏ ਜੀ ਆ ਗਏ। ਜੈ ਹਿੰਦ ਜੀ ਰਈਆ ਰਾਮ ਜੀ ਜੈ ਹਿੰਦ।
1: ਜੈ ਜੀ ਜੈ ਜੀ ਸੰਧੂ ਸਾਹਿਬ ਬੱਚਾ ਰਹੋ ਕੀ ਹਾਲ ਚਾਲ ਹੈ ਤੁਹਾਡਾ?
0: ਬਹੁਤ ਵਧੀਆ ਜੀ ਆਪਣਾ ਸੁਣਾਓ।
1: ਹਾਲ ਚਾਲ ਤਗੜਾ। ਦੇਖੋ ਕੋਈ ਵੀ ਚੀਜ਼ ਜਿਹੜੀ ਹੈ ਜਿਹੜੀ ਆਪਾਂ ਜ਼ਿੰਦਗੀ ਚ ਉਹਨੂੰ ਅਖਤਿਆਰ ਕਰਦੇ ਹਾਂ ਜਾਂ ਦੂਜਾ ਪੱਖ ਇਹ ਕਹਿ ਸਕਦੇ ਹਾਂ ਕਿ ਕੋਈ ਵੀ ਅਸੀਂ ਕਿਸੇ ਚੀਜ਼ ਬਾਰੇ ਧਾਰਨਾ ਸਥਾਪਿਤ ਕਰਦੇ ਹਾਂ ਤੇ ਫਿਰ ਜਿਹੜਾ ਹੈ ਜਿੱਦਾਂ ਕਹਿੰਦੇ ਕਿ ਇਸ ਬੰਦੇ ਦੀ ਧਾਰਨਾ ਹੀ ਏਦਾਂ ਦੀ ਹੈ ਉਹਦੇ ਸੁਭਾਅ ਦੇ ਵਿੱਚ ਜਾਂ ਉਹਦੀ ਸ਼ਖਸੀਅਤ ਦੇ ਵਿੱਚ ਉਹ ਚੀਜ਼ ਸ਼ਾਮਲ ਹੋ ਜਾਂਦੀ ਹੈ। ਪਰ ਸੰਧੂ ਸਾਹਿਬ ਧਾਰਨਾ ਤੁਹਾਡੀ ਜਿਹੜੀ ਹੈ ਉਹ ਗਲਤ ਨਹੀਂ ਹੋਣੀ ਚਾਹੀਦੀ।
0: ਹਾਂ ਕਈ ਵਾਰ ਗਲਤ ਵੀ ਹੋ ਜਾਂਦੀ ਆ। ਕਈ ਵਾਰ ਬੰਦਾ ਆਪਾਂ ਸੋਚ ਲੈਂਦੇ ਹਾਂ ਵੀ ਆਹ ਬੰਦਾ ਏਦਾਂ ਦਾ ਹੀ ਆ ਪਰ ਹੁੰਦਾ ਨਹੀਂ
1: ਹੁੰਦਾ ਨੀ। ਸੋ ਇਸ ਕਰਕੇ ਇਹਨੂੰ ਬੜਾ ਜਿੱਦਾਂ ਕਹਿੰਦੇ ਵੀ ਘੋਖ ਪੜਤਾਲ ਕੇ ਸੋਚ ਸਮਝ ਕੇ ਹਨਾ ਧਾਰਨਾ ਨੂੰ ਸਥਾਪਿਤ ਕਰਨਾ ਚਾਹੀਦਾ ਹੈ ਕਿਉਂਕਿ ਫਿਰ ਇੱਕ ਵਾਰੀ ਜਿਹੜੀ ਚੀਜ਼ ਤੁਸੀਂ ਸਫ਼ਰ ਕਰ ਲੈਂਦੇ ਹੋ ਫਿਰ ਚਿਰ ਤੱਕ ਜਾਂਦੀ ਹੈ ਤੁਹਾਡੇ ਨਾਲ।
0: ਦੇਖੋ ਨਾ ਕਈ ਵਾਰ ਬੰਦੇ ਦੀ ਜਿੱਦਾਂ ਕਹਿੰਦੇ ਵੀ ਬੰਦੇ ਦੀ ਸੁਭਾਅ ਜਿਹੜਾ ਹੈ ਨਾ ਬੰਦਾ ਕਈ ਵਾਰ ਬਾਅਦ ਪਹੁੰਚਦਾ ਹੈ ਪਰ ਬੰਦੇ ਦੀਆਂ ਜਿਹੜੀਆਂ
1: ਪਹਿਲਾਂ ਪਹੁੰਚ
0: ਸਹੀ ਕਿਉਂਕਿ ਉਹਦੇ ਨਾਲ ਜੁੜੀਆਂ ਹੁੰਦੀਆਂ ਨੇ ਕਈ ਚੀਜ਼ਾਂ
1: ਜੁੜੀਆਂ ਹੁੰਦੀਆਂ। ਸੋ ਇਸ ਕਰਕੇ ਜਦੋਂ ਵੀ ਆਪਾਂ ਕਿਸੇ ਚੀਜ਼ ਨੂੰ ਜਿੱਦਾਂ ਕਹਿੰਦੇ ਵੀ ਧਾਰਨਾ ਵੀ ਧਾਰਨ ਕਰਨ ਤੋਂ ਬਣਦੀ ਹੈ ਨਾ ਚਾਹੇ ਚੰਗੇ ਵਿਚਾਰ ਧਾਰਨ ਕਰਕੇ ਇੱਕ ਚੰਗੀ ਧਾਰਨਾ ਬਣਾ ਲਓ ਮਾੜੇ ਵਿਚਾਰਾਂ ਨੂੰ ਧਾਰਨ ਕਰਕੇ ਇੱਕ ਮਾੜੀ ਧਾਰਨਾ ਬਣਾ ਲਓ ਪਰ ਜਿੱਦਾਂ ਕਹਿੰਦੇ ਕਿ ਇੱਕ ਸੁਰੱਖਿਅਤ ਸਮਾਜ ਇੱਕ ਨਿਰੋਲੇ ਸਮਾਜ ਦੇ ਵਿੱਚ ਚੰਗੀਆਂ ਧਾਰਨਾਵਾਂ ਹੀ ਉਸ ਨੂੰ ਸਥਾਪਿਤ ਕਰਦੀਆਂ ਹੈ। ਇਸ ਕਰਕੇ ਜਦੋਂ ਵੀ ਕਿਸੇ ਵੀ ਗੱਲ ਦੇ ਬਾਬਤ ਕਿਸੇ ਵੀ ਪੱਖ ਤੇ ਪਰਖ ਪੜਚੋਲ ਕਰਕੇ ਆਪਾਂ ਨੇ ਆਪਣੇ ਆਪ ਨੂੰ ਉਹਦੇ ਬਾਰੇ ਰਾਏ ਦਾ ਮੁਜ਼ਾਹਰਾ ਕਰਨਾ ਹੈ ਜਾਂ ਜ਼ਾਹਰ ਕਰਨਾ ਹੈ। ਹੁਣ ਦੇਖੋ ਕਿੱਤੇ ਧੰਦੇ ਹੈ ਕਿੱਤੇ ਧੰਦਿਆਂ ਦੇ ਵਿੱਚ ਵੀ ਇਹ ਚੀਜ਼ਾਂ ਆ ਜਾਂਦੀਆਂ ਨੇ ਸੰਧੂ ਸਾਹਿਬ।
0: ਦੇਖੋ ਕਈ ਬੜੀਆਂ ਵਧੀਆ ਚੀਜ਼ਾਂ ਚੱਲੀਆਂ ਆ ਰਹੀਆਂ ਕਈ ਵਾਰ ਸਮੇਂ ਦੇ ਨਾਲ ਉਹ ਗਲਤ ਵੀ ਸਾਬਤ
1: ਹੋ ਜਾਂਦੀਆਂ ਨੇ।
0: ਅਧੂਰੀ ਕਈ ਵਾਰ ਜਾਣਕਾਰੀ ਹੈ ਨਾ ਉਹ ਫਿਰ ਮਾਰ
1: ਕਰਦੀ ਹੈ। ਇਸ ਤਰ੍ਹਾਂ ਹੁਣ ਜਿੱਦਾਂ ਆਪਣੇ ਮਨੁੱਖੀ ਜੀਵਨ ਹੈ ਤੇ ਪਸ਼ੂ ਪਾਲਣ ਦੇ ਕਿੱਤੇ ਚ ਵੀ ਧਾਰਨਾਵਾਂ ਚੱਲਦੀਆਂ ਨੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਕਈ ਪ੍ਰਚਲਿਤ ਧਾਰਨਾਵਾਂ ਨੇ ਵੀ ਯਾਰ ਪਸ਼ੂ ਨੂੰ ਆਹ ਢਿੱਲ ਮੱਠ ਲੱਗ ਜਾਏ ਤੇ ਇਹ ਦੇ ਦਿਓ। ਅੱਜ ਜਿਹੜਾ ਵਿਗਿਆਨ ਦਾ ਸਮਾਂ ਹੈ ਅੱਜ ਨਹੀਂ ਫਿੱਟ ਅਸੀਂ ਪਸ਼ੂ ਦਾ ਨੁਕਸਾਨ ਕਰਕੇ ਬਹਿ ਜਾਂਦੇ ਹਾਂ। ਸੋ ਇਸ ਚੀਜ਼ ਬਾਰੇ ਇਹਨੂੰ ਬੜੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਪਸ਼ੂ ਪਾਲਕਾਂ ਚ ਪ੍ਰਚਲਿਤ ਧਾਰਨਾਵਾਂ ਦੇ ਬਾਬਤ ਡਾਕਟਰ ਰਕੇਸ਼ ਕੁਮਾਰ ਸ਼ਰਮਾ ਉਹਨਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਆਪਾਂ ਸਾਂਝੀਆਂ ਕਰਦੇ ਹਾਂ।
2: ਮੈਂ ਡਾਕਟਰ ਰਕੇਸ਼ ਕੁਮਾਰ ਸ਼ਰਮਾ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫੈਸਰ ਕੰਮ ਕਰ ਰਿਹਾ ਹਾਂ। ਪਸ਼ੂ ਪਾਲਕ ਵੀਰੋ, ਅੱਜ ਆਪਾਂ ਗੱਲ ਕਰਾਂਗੇ ਪਸ਼ੂ ਪਾਲਣ ਕਿੱਤੇ 'ਚ ਪ੍ਰਚਲਿਤ ਜਿਹੜੀਆਂ ਧਾਰਨਾਵਾਂ ਨੇ ਉਹ ਕਿੰਨੀਆਂ ਕੁ ਸੱਚੀਆਂ ਨੇ ਅਤੇ ਕਿੰਨੀਆਂ ਕੁ ਗਲਤ ਹੈਗੀਆਂ ਨੇ। ਪਹਿਲੀ ਗੱਲ ਹੈਗੀ ਆ ਕਿ ਜਦੋਂ ਆਪਾਂ ਪਸ਼ੂ ਨੂੰ ਦੁੱਧੋਂ ਛੱਡ ਦਿੰਦੇ ਹਾਂ ਤਾਂ ਬਹੁਤ ਸਾਰੇ ਪਸ਼ੂ ਪਾਲਕ ਵੀਰ ਪਸ਼ੂ ਨੂੰ ਵੰਡ ਨਹੀਂ ਪਾਉਂਦੇ। ਇਹ ਬਿਲਕੁਲ ਗਲਤ ਧਾਰਨਾ ਹੈਗੀ ਆ। ਜਦੋਂ ਆਪਾਂ ਪਸ਼ੂ ਨੂੰ ਦੁੱਧੋਂ ਛੱਡ ਦਿੰਦੇ ਹਾਂ ਉਸ ਸਮੇਂ ਦੌਰਾਨ ਜਿਹੜਾ ਕਟੜੂ ਬਛੜੂ ਬੱਚੇਦਾਨੀ ਵਿੱਚ ਪਲ ਰਿਹਾ ਉਸ ਦਾ ਵਜ਼ਨ ਆ ਜਿਹੜਾ ਤਕਰੀਬਨ 20-25 ਕਿਲੋ ਵਧਣਾ ਹੁੰਦਾ ਹੈਗਾ 2 ਮਹੀਨਿਆਂ ਦੇ ਵਿੱਚ। ਤੇ ਜੇ ਆਪਾਂ ਉਸ ਸਮੇਂ ਦੌਰਾਨ ਵੰਡ ਨਹੀਂ ਪਾਵਾਂਗੇ ਪਸ਼ੂ ਨੂੰ ਤੇ ਜਿਹੜੀ ਸਾਡੀ ਲਵੇਰੀ ਹੈਗੀ ਆ ਉਹ ਕਮਜ਼ੋਰ ਹੋ ਜਾਏਗੀ ਤੇ ਕਮਜ਼ੋਰ ਲਵੇਰੀ ਜਦੋਂ ਸੂਏਗੀ ਤੇ ਉਸਦੀ ਜੇਰ ਰੁਕ ਸਕਦੀ ਆ, ਉਹਨੂੰ ਸੂਣ ਦੇ ਵਿੱਚ ਕੋਈ ਔਖ ਆ ਸਕਦੀ ਆ, ਉਹਦਾ ਦੁੱਧ ਹਮੇਸ਼ਾ ਘੱਟ ਹੋਏਗਾ, ਉਹ ਪਿੱਛਾ ਵਗੈਰਾ ਵੀ ਦੇ ਸਕਦੀ ਆ। ਇਸ ਲਈ ਜਿਹੜੀ ਪਹਿਲੀ ਧਾਰਨਾ ਹੈਗੀ ਆ ਕਿ ਦੁੱਧੋਂ ਛੱਡੇ ਪਸ਼ੂ ਨੂੰ ਵੰਡ ਨਹੀਂ ਪਾਉਣਾ, ਉੱਥੇ ਅਸੀਂ ਵੰਡ ਜ਼ਰੂਰ ਪਾਉਣਾ ਹੈਗਾ। ਸਿਫਾਰਿਸ਼ ਇਹ ਹੈਗੀ ਆ ਕਿ 2-2.5 ਕਿਲੋ ਵੰਡ ਆ ਜਿਹੜਾ ਉਹ ਵਧੀਆ ਰਹਿੰਦਾ ਹੈਗਾ। ਜੇ ਸਾਡੇ ਕੋਲ ਹਰੇ ਚਾਰੇ ਦੀ ਤੁੜ ਹੋਵੇ ਫਿਰ ਸਾਨੂੰ ਦਾਣਾ ਜਿਹੜਾ ਉਹ ਥੋੜਾ ਜਿਹਾ ਵੱਧ ਪਾਉਣਾ ਪਏਗਾ, ਕਈ ਵਾਰੀ 3-3.5 ਕਿਲੋ ਤੱਕ ਵੀ ਦਾਣਾ ਜਿਹੜਾ ਉਹ ਪਾਉਣਾ ਪੈ ਜਾਂਦਾ ਹੈਗਾ। ਦੂਸਰੀ ਧਾਰਨਾ ਹੈਗੀ ਆ ਕਿ ਜਦੋਂ ਗਾਂ ਮੱਝ ਸੂ ਪੈਂਦੀ ਆ ਉਸ ਤੋਂ ਬਾਅਦ ਜਿਹੜੇ ਅਸੀਂ ਕਟੜੂ ਬਛੜੂ ਨੂੰ ਬੌਲੀ ਪਿਲਾਉਂਦੇ ਹਾਂ ਉਹ ਜਦੋਂ ਤੱਕ ਜੇਰ ਨਹੀਂ ਪੈਂਦੀ ਹੈਗੀ ਉਦੋਂ ਤੱਕ ਬੌਲੀ ਨਹੀਂ ਪਿਲਾਉਂਦੇ। ਇਹ ਵੀ ਇੱਕ ਗਲਤ ਧਾਰਨਾ ਹੈਗੀ ਆ। ਕਟੜੂ ਬਛੜੂ ਨੂੰ ਜਿਹੜੀ ਬੌਲੀ ਪਿਲਾਉਣੀ ਆ ਉਹ ਬਹੁਤ ਹੀ ਜ਼ਰੂਰੀ ਹੈਗੀ ਆ ਪਹਿਲੇ 2 ਘੰਟਿਆਂ ਦੇ ਵਿੱਚ ਵਿੱਚ। ਬੌਲੀ ਦੇ ਵਿੱਚ ਬਿਮਾਰੀਆਂ ਨਾਲ ਲੜਨ ਦੇ ਅੰਸ਼ ਹੁੰਦੇ ਹੈਗੇ ਨੇ, ਉਹਨਾਂ ਦਾ ਜਿਹੜਾ ਸਾਈਜ਼ ਆ ਉਹ ਕਾਫੀ ਵੱਡਾ ਹੁੰਦਾ ਤੇ ਜਿਹੜਾ ਕਟੜੂ ਜਨਮ ਲਿਆ ਹੈਗਾ ਉਹ ਜਨਮ ਤੋਂ ਪਹਿਲੇ 2 ਘੰਟਿਆਂ ਦੇ ਵਿੱਚ ਵਿੱਚ ਹੀ ਜਜ਼ਬ ਹੋ ਸਕਦੇ ਨੇ ਤੇ ਜੇ ਅਸੀਂ ਉਸ ਟਾਈਮ ਦੌਰਾਨ ਬੌਲੀ ਨਹੀਂ ਪਿਲਾਵਾਂਗੇ ਤਾਂ ਉਹ ਕਟੜੂ ਪਸ਼ੂ ਦੇ ਵਿੱਚ ਜਿਹੜੀ ਇਮਿਊਨਿਟੀ ਹੈਗੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਆ ਉਹ ਬਣੇਗੀ ਨਹੀਂ ਤੇ ਫਿਰ ਕਟੜੂ ਪਸ਼ੂ ਨੂੰ ਬਾਅਦ ਦੇ ਵਿੱਚ ਪ੍ਰੋਬਲਮ ਆ ਸਕਦੀਆਂ। ਇਸ ਲਈ ਸਭ ਤੋਂ ਪਹਿਲਾਂ ਜਿਹੜੇ ਪਹਿਲੇ 2 ਘੰਟੇ ਆ ਉਹਨਾਂ ਦੇ ਵਿੱਚ 2 ਕਿਲੋ ਬੋਲੀ ਪਿਲਾਣੀ ਬਹੁਤ ਜ਼ਰੂਰੀ ਆ, ਅਗਲੇ 2 ਘੰਟਿਆਂ ਦੇ ਵਿੱਚ ਫਿਰ 2 ਕਿਲੋ ਬੋਲੀ ਪਿਲਾਣੀ ਆ, ਫਿਰ 3-3 ਘੰਟਿਆਂ ਬਾਅਦ ਕਿਲੋ ਕਿਲੋ ਕਿਲੋ ਬੋਲੀ ਪਿਲਾਣੀ ਹੈਗੀ ਆ। ਇਹ ਜਿਹੜੀ ਆਪਾਂ ਧਾਰਨਾ ਜਦੋਂ ਤੱਕ ਜ਼ੇਰ ਨਹੀਂ ਪੈਂਦੀ ਉਦੋਂ ਤੱਕ ਉਡੀਕਦੇ ਆ ਉਹ ਬਿਲਕੁਲ ਗਲਤ ਹੈਗੀ ਆ। ਇੱਥੇ ਇੱਕ ਗੱਲ ਹੋਰ ਧਿਆਨ ਰੱਖਣੀ ਆ ਕਿ ਜੇ ਆਪਾਂ ਚੁਆਈ ਕਰਦੇ ਹੈਗੇ ਆ 2 ਘੰਟੇ ਦੇ ਵਿੱਚ ਵਿੱਚ ਜਾਂ ਕਟੜੂ ਨੂੰ ਚੁੰਘਣ ਲਈ ਛੱਡਦੇ ਆ, ਉਸ ਦੇ ਨਾਲ ਦਿਮਾਗ ਤੋਂ ਇੱਕ ਹਾਰਮੋਨ ਨਿਕਲਦਾ, ਉਸ ਨੂੰ ਅਸੀਂ ਆਕਸੀਟੋਸਿਨ ਕਹਿੰਦੇ ਆ। ਉਹ ਜਿਹੜਾ ਹਾਰਮੋਨ ਆ ਉਹ ਜ਼ੇਰ ਪੈਣ ਦੇ ਵਿੱਚ ਮਦਦ ਕਰਦਾ। ਸੋ ਚੁਆਈ ਕਰਨ ਨਾਲ ਜ਼ੇਰ ਜਲਦੀ ਪੈਂਦੀ ਹੈਗੀ ਆ। ਸੋ ਜਿਹੜੀ ਸਾਡੀ ਧਾਰਨਾ ਉਹ ਬਿਲਕੁਲ ਗਲਤ ਹੈਗੀ ਆ। ਜ਼ੇਰ ਤੱਕ ਅਸੀਂ ਨਹੀਂ ਉਡੀਕਣਾ ਹੈਗਾ, ਬੱਚੇ ਨੂੰ ਜਲਦੀ ਤੋਂ ਜਲਦੀ ਜਿਹੜੀ ਬੋਲੀ ਆ ਉਹ ਹਰ ਹਾਲਤ ਚ ਪਿਲਾਉਣੀ ਹੈਗੀ ਆ। ਇਸ ਤੋਂ ਬਾਅਦ ਕਈ ਵਾਰੀ ਜੁੜਵੇਂ ਬੱਚੇ ਪੈਦਾ ਹੋ ਜਾਂਦੇ ਨੇ, ਇੱਕ ਕੱਟਾ ਇੱਕ ਕੱਟੀ ਜਾਂ ਫਿਰ ਵੱਛਾ ਤੇ ਵੱਛੀ। ਉਹ ਜਿਹੜੀ ਕੱਟੀ ਵੱਛੀ ਆ ਉਹਨੂੰ ਅਸੀਂ ਪਾਲਦੇ ਹੈਗੇ ਆ, ਸੇਵਾ ਕਰਦੇ ਆ ਤਾਂ ਕਿ ਉਹ ਵੱਡੀ ਹੋ ਕੇ ਇਹ ਸੋਚਦੇ ਆ ਵੀ ਨਵੇਂ ਦੁੱਧ ਹੋਏਗੀ, ਪਰ ਉਹ ਜਿਹੜੀ ਕੱਟੀ ਵੱਛੀ ਹੈਗੀ ਆ ਉਹ ਕਦੇ ਵੀ ਨਵੇਂ ਦੁੱਧ ਨਹੀਂ ਹੋ ਸਕਦੀ। ਜੇ ਤੇ ਦੋਨੋਂ ਕੱਟੀਆਂ ਹੋਣ ਜਾਂ ਦੋਨੋਂ ਵੱਛੀਆਂ ਹੋਣ ਉਹ ਤੇ ਠੀਕ ਹੋਣਗੀਆਂ, ਉਹਨਾਂ ਨੂੰ ਤਾਂ ਪਾਲਣਾ ਜਾਇਜ਼ ਹੈਗਾ। ਪਰ ਜੇ ਕੱਟਾ ਤੇ ਕੱਟੀ ਆ, ਵੱਛਾ ਤੇ ਵੱਛੀ, ਉਹਦੇ ਵਿੱਚੋਂ ਕੱਟੀ ਵੱਛੀ ਆ ਉਹ ਕਦੇ ਵੀ ਪਾਲਣੀ ਨਹੀਂ ਚਾਹੀਦੀ। ਉਹ ਹਿਜੜਾ ਹੁੰਦੀ ਹੈਗੀ ਆ, ਉਹ ਜਿਹੜਾ ਹੈਗਾ ਹੇਹੇ ਚ ਨਹੀਂ ਆ ਸਕਦੀ, ਜਾਂ ਜੇ ਕਿਤੇ ਹੇਹੇ ਚ ਆ ਵੀ ਜਾਂਦੀ ਆ ਤੇ ਉਹ ਕਦੇ ਫਿਰ ਗੱਬਣ ਨਹੀਂ ਰਹਿ ਸਕਦੀ। ਇਸ ਲਈ ਬਿਹਤਰ ਇਹ ਹੈਗਾ ਕਿ ਜੁੜਵੇਂ ਬੱਚਿਆਂ ਚੋਂ ਕੱਟੇ ਕੱਟੀ ਤੇ ਵੱਛੇ ਵੱਛੀ ਦੇ ਵਿੱਚੋਂ ਕੱਟੀ ਵੱਛੀ ਨੂੰ ਕਦੇ ਵੀ ਨਾ ਪਾਲੋ। ਇਹ ਗਲਤ ਧਾਰਨਾ ਹੈਗੀ ਆ ਜਿਹੜਾ ਵੀ ਬੰਦਾ ਉਸ ਨੂੰ ਪਾਲਦਾ ਹੈਗਾ। ਕਈ ਵਾਰੀ ਕਟੜੂ ਵਛੜੂ ਬਿਲਕੁਲ ਤੰਦਰੁਸਤ ਹੁੰਦਾ, ਆਪਾਂ ਉਹਨੂੰ ਮਲਾਪਰੇਤ ਵਾਲੀ ਦਵਾਈ ਦੇ ਦਿੰਦੇ ਆ ਤੇ ਉਹ ਦਵਾਈ ਪਿਲਾਉਣ ਤੋਂ ਬਾਅਦ ਉਹ ਕਟੜੂ ਵਛੜੂ ਦੀ ਮੌਤ ਹੋ ਜਾਂਦੀ ਆ। ਸੋ ਇੱਥੇ ਫਿਰ ਜਿਹੜੇ ਪਸ਼ੂ ਪਾਲਕ ਵੀਰ ਆ ਉਹ ਦਵਾਈ ਨੂੰ ਦੋਸ਼ ਦਿੰਦੇ ਹੈਗੇ ਆ ਵੀ ਦਵਾਈ ਪਿਲਾਉਣ ਦੇ ਨਾਲ ਪ੍ਰੋਬਲਮ ਆ ਗਈ। ਦਵਾਈ ਪਿਲਾਉਣ ਨਾਲ ਪ੍ਰੋਬਲਮ ਨਹੀਂ ਆਉਂਦੀ ਹੈਗੀ, ਪ੍ਰੋਬਲਮ ਆਉਂਦੀ ਆ ਜਦੋਂ ਕਟੜੂ ਵਛੜੂ ਨੂੰ ਕਬਜ਼ ਹੋਈ ਹੋਵੇ। ਉਸ ਟਾਈਮ ਤੇ ਜੇ ਆਪਾਂ ਦਵਾਈ ਦੇ ਦਈਏ, ਜਿਹੜੀ ਮਲੱਪ ਮਾਰਨ ਵਾਲੀ ਦਵਾਈ ਆ ਇਹ ਸਾਰੀਆਂ ਦਵਾਈਆਂ ਮਲੱਪਾਂ ਨੂੰ ਮਾਰ ਦਿੰਦੀਆਂ ਨੇ ਤੇ ਜਿਹੜੇ ਮਰੇ ਹੋਏ ਮਲੱਪ ਨੇ ਉਹਨਾਂ ਨੂੰ ਸਰੀਰ ਦੇ ਵਿੱਚੋਂ ਬਾਹਰ ਨਹੀਂ ਕੱਢਦੀਆਂ। ਤੇ ਜੇ ਕਟੜੂ ਵਛੜੂ ਨੂੰ ਕਬਜ਼ ਹੋਈ ਹੋਵੇ ਉਹਦੇ ਨਾਲ ਜਿਹੜਾ ਮਰਿਆ ਹੋਇਆ ਮਲੱਪ ਆ ਉਹ ਅੰਤੜੀ ਵਿੱਚ ਹੀ ਰਹਿ ਜਾਂਦਾ ਹੈ ਤੇ ਉਹ ਅੰਤੜੀ ਦੇ ਵਿੱਚ ਫਿਰ 4 ਘੰਟਿਆਂ ਬਾਅਦ ਇੱਕ ਜ਼ਹਿਰ ਪੈਦਾ ਕਰਦਾ, ਉਸ ਜ਼ਹਿਰ ਨੂੰ ਅਸਕੈਰੀਡੀਨ ਕਹਿੰਦੇ ਆ। ਤੇ ਕਟੜੂ ਵਛੜੂ ਦੀ ਮੌਤ ਆ ਜਿਹੜੀ ਉਸ ਜ਼ਹਿਰ ਦੇ ਕਾਰਨ ਹੁੰਦੀ ਆ ਜਿਹਨੂੰ ਆਪਾਂ ਅਸਕੈਰੀਡੀਨ ਕਹਿੰਦੇ ਆ। ਸੋ ਜਦੋਂ ਵੀ ਕਿਤੇ ਮਲੱਪ ਵਾਲੀ ਦਵਾਈ ਦੇਣੀ ਹੈਗੀ ਆ ਮਲੱਪ ਮਾਰਨ ਲਈ, ਤਾਂ ਕਟੜੂ ਵਛੜੂ ਨੂੰ ਪਹਿਲਾਂ ਤੇਲ ਦੇਣਾ ਹੈਗਾ ਤਾਂ ਕਿ ਉਹਦੀ ਜਿਹੜੀ ਕਬਜ਼ਾ ਉਹ ਦੂਰ ਹੋ ਸਕੇ। ਸੋ 1 ਡੰਗ, 2 ਡੰਗ ਜਾਂ 3 ਡੰਗ ਜਿਹੜਾ ਹੈਗਾ ਤੇਲ ਦੇ ਦਈਓ, ਜਦੋਂ ਉਹਦੀ ਕਬਜ਼ ਦੂਰ ਹੋ ਗਈ ਉਸ ਤੋਂ ਬਾਅਦ ਦਵਾਈ ਪਿਲਾਓਗੇ ਤੇ ਕਟੜੂ ਵਛੜੂ ਨੂੰ ਜਿਹੜੀ ਕਦੇ ਵੀ ਪ੍ਰੋਬਲਮ ਨਹੀਂ ਆਏਗੀ। ਫਿਰ ਕਈ ਵਾਰੀ ਕੀ ਹੁੰਦਾ ਕਿ ਗਾਂ ਮੱਝ ਦਾ ਜਿਹੜਾ ਦੁੱਧ ਹੈਗਾ ਉਹ ਗੁਲਾਬੀ ਰੰਗ ਦਾ ਹੋ ਜਾਂਦਾ। ਦੁੱਧ ਦੀ ਮਾਤਰਾ ਤੇ ਪੂਰੀ ਹੈਗੀ ਆ ਵੀ ਜੇ ਕੋਈ ਮੱਝ ਜਿਹੜੀ ਹੈਗੀ ਆ 10 ਲੀਟਰ ਦੁੱਧ ਦੇ ਰਹੀ ਆ ਤਾਂ ਦੁੱਧ ਉਨਾ ਹੀ ਆ, ਪਰ ਜਿਹੜਾ ਦੁੱਧ ਦਾ ਰੰਗ ਆ ਉਹ ਗੁਲਾਬੀ ਹੋ ਜਾਂਦਾ। ਤੇ ਉਸ ਹਾਲਤ ਦੇ ਵਿੱਚ ਆਪਾਂ ਫਿਰ ਜਿਹੜੇ ਹੈਗੇ ਆ ਟੀਕੇ ਲਗਵਾਉਂਦੇ ਹੈਗੇ ਆ, ਉਹ ਚ ਕਈ ਵਾਰੀ ਡਾਕਟਰ ਐਂਟੀਬਾਇਓਟਿਕ ਦੇ ਟੀਕੇ ਲਗਾ ਦਿੰਦਾ ਤੇ ਉਹ ਬਿਲਕੁਲ ਗਲਤ ਹੈਗਾ। ਜਿਹੜੀ ਇਹ ਗੁਲਾਬੀ ਦੁੱਧ ਆਉਣਾ ਹੈਗਾ ਇਹ ਮਸਟਾਈਟਸ ਦੀ ਪ੍ਰੋਬਲਮ ਨਹੀਂ ਹੈਗੀ, ਇਸ ਬਿਮਾਰੀ ਦਾ ਨਾਂ ਹੁੰਦਾ ਹੈ ਗੈਕਟੋਰੇਜ਼ੀਆ। ਤੇ ਇਹਦੇ ਵਿੱਚ ਐਂਟੀਬਾਇਓਟਿਕ ਲਾਉਣ ਦੀ ਕੋਈ ਲੋੜ ਨਹੀਂ ਹੁੰਦੀ, ਬਲਕਿ ਇੱਥੇ ਆਪਾਂ

ਨੇ ਕੈਲਸ਼ੀਅਮ ਦੇਣਾ ਹੁੰਦਾ। ਕੈਲਸ਼ੀਅਮ ਦੀ ਆਪਾਂ ਬੋਤਲ ਨਾੜੀ ਚ ਲਗਵਾ ਸਕਦੇ ਹਾਂ, ਜਾਂ ਫਿਰ ਦੋ ਬ੍ਰਾਂਡਡ ਦਵਾਈਆਂ ਆਉਂਦੀਆਂ ਹੈਗੀਆਂ ਨੇ, ਇੱਕ ਐਥੋ ਕੇਅਰ ਆ, ਇੱਕ ਮੈਸਟੀ ਕੇਅਰ ਆ। 160 ਗ੍ਰਾਮ ਦਾ ਪੈਕਟ ਹੁੰਦਾ, ਇੱਕ ਪੈਕਟ ਸਵੇਰ ਨੂੰ ਦੇਣਾ ਐਥੋ ਕੇਅਰ, ਮੈਸਟੀ ਕੇਅਰ ਸ਼ਾਮ ਨੂੰ ਦੇਣਾ। ਤੇ ਜਦੋਂ ਆਪਾਂ 10 ਕੁ ਦਿਨ ਇਹ ਪਾਊਡਰ ਦੇ ਦਈਏ, ਉਹ 10 ਕੁ ਦਿਨਾਂ ਦੇ ਵਿੱਚ ਜਿਹੜਾ ਦੁੱਧ ਹੈਗਾ ਉਹ ਗੁਲਾਬੀ ਤੋਂ ਬਿਲਕੁਲ ਸਫੈਦ ਹੋ ਜਾਂਦਾ ਹੈਗਾ। ਇਸੇ ਤਰ੍ਹਾਂ ਹੀ ਗਰਮੀਆਂ ਦੇ ਵਿੱਚ ਜਿਹੜੀਆਂ ਬਲੈਤੀ ਗਾਵਾਂ ਨੇ, ਉਹਨਾਂ ਨੂੰ ਕਈ ਵਾਰੀ ਜਿਹੜਾ ਹੈਗਾ ਇਹ ਸਰੀਰਕ ਤਾਪਮਾਨ ਵੱਧ ਹੋ ਜਾਂਦਾ ਹੈਗਾ। ਜਦੋਂ ਆਪਾਂ ਥਰਮਾਮੀਟਰ ਲਗਾਉਂਦੇ ਹਾਂ ਤਾਂ ਥਰਮਾਮੀਟਰ ਦੱਸਦਾ ਹੈਗਾ 104-105 ਟੈਂਪਰੇਚਰ, 104-105 ਡਿਗਰੀ ਫਾਰਨਹੀਟ ਟੈਂਪਰੇਚਰ। ਪਰ ਉਹ ਜਾਨਵਰ ਪੱਠੇ ਖਾਈ ਜਾਂਦਾ, ਤੇ ਆਪਾਂ ਫਿਰ ਡਾਕਟਰ ਤੋਂ ਟੀਕੇ ਲਗਵਾਉਂਦੇ ਹਾਂ, ਉੱਥੇ ਡਾਕਟਰ ਕਈ ਵਾਰੀ ਐਂਟੀਬਾਇਓਟਿਕ ਦੇ ਟੀਕੇ ਵੀ ਲਗਾ ਦਿੰਦਾ। ਸੋ ਇਹ ਬੁਖਾਰ ਦੀ ਸਮੱਸਿਆ ਨਹੀਂ ਹੈਗੀ, ਇਹ ਹਾਈਪਰਥਰਮੀਆ ਦੀ ਸਮੱਸਿਆ ਹੈਗੀ ਆ। ਇੱਥੇ ਵੀ ਐਂਟੀਬਾਇਓਟਿਕ ਦੇ ਟੀਕੇ ਲਗਾਉਣ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ। ਜੇ ਤੇ ਆਪਾਂ ਰੋਪੜ ਜਾਂ ਨਵਾਂ ਸ਼ਹਿਰ ਜ਼ਿਲ੍ਹਿਆਂ ਦੇ ਵਿੱਚ ਹੈਗੇ ਹਾਂ, ਉੱਥੇ ਆਪਾਂ ਨੂੰ ਆਇਓਡੀਨ ਦੇ ਟੀਕੇ ਲਗਵਾਉਣ ਦੀ ਜ਼ਰੂਰਤ ਆ। ਉਹਨਾਂ ਇਲਾਕਿਆਂ ਦੇ ਵਿੱਚ ਆਇਓਡੀਨ ਦੀ ਕਮੀ ਆ, ਤੇ ਜੇ ਆਪਾਂ ਮਾਝੇ ਦੇ ਵਿੱਚ ਹੈਗੇ ਆ, ਉੱਥੇ ਜ਼ਿਆਦਾਤਰ ਮੈਗਨੀਸ਼ੀਅਮ ਦੀ ਘਾਟ ਪਾਈ ਗਈ ਆ। ਸੋ ਮੈਗਨੀਸ਼ੀਅਮ ਤੇ ਆਇਓਡੀਨ ਦੋਨਾਂ ਦੀ ਘਾਟ ਦੇ ਵਿੱਚ ਗਰਮੀਆਂ ਚ ਗਾਵਾਂ ਨੂੰ ਜਿਹੜਾ ਹੈਗਾ ਇਹ ਤਾਪਮਾਨ ਵੱਧ ਜਾਂਦਾ ਹੈਗਾ। ਸੋ ਇਹ ਆਪਾਂ ਮੈਗਨੀਸ਼ੀਅਮ ਦੀ ਘਾਟ ਪੂਰਾ ਕਰਨ ਲਈ ਮੈਗਨੀਸ਼ੀਅਮ ਆਕਸਾਈਡ ਦਿੰਦੇ ਹੁੰਦੇ ਆ, ਤੇ ਆਇਓਡੀਨ ਦੀ ਘਾਟ ਪੂਰਾ ਕਰਨ ਲਈ ਆਇਓਡੀਨ ਦੇ ਟੀਕੇ ਲਗਾਉਂਦੇ ਆ, ਤੇ ਉਹਦੇ ਨਾਲ ਜਿਹੜਾ ਉਹਦਾ ਟੈਂਪਰੇਚਰ ਹੈਗਾ ਏ ਉਹ ਨਾਰਮਲ ਤੇ ਆ ਜਾਂਦਾ। ਕਈ ਵਾਰੀ ਲਵੇਰੀਆਂ ਨੂੰ ਬੰਨ ਪੈ ਜਾਂਦਾ ਹੈਗਾ, ਤੇ ਉਹ ਬੰਨ ਦੇ ਨਾਲ ਨਾਲ ਅਫਾਰਾ ਵੀ ਲਗਾਤਾਰ ਰਹਿੰਦਾ ਹੈ, ਤੇ ਉੱਥੇ ਜੇ ਆਪਾਂ ਟੀਕਿਆਂ ਨਾਲ ਉਹਦਾ ਇਲਾਜ ਕਰੀਏ ਉਹ ਪਸ਼ੂ ਠੀਕ ਨਹੀਂ ਹੁੰਦਾ ਹੈਗਾ। ਸੋ ਇਹ ਜਿਹੜੀ ਪ੍ਰੋਬਲਮ ਹੈਗੀ ਆ ਵੀ ਜਦੋਂ ਕਬਜ਼ ਬਹੁਤ ਜ਼ਬਰਦਸਤ ਹੋ ਜਾਏ, ਬੰਨ ਪੈ ਜਾਏ ਪਸ਼ੂ ਨੂੰ ਤੇ ਨਾਲ ਹੀ ਅਫਾਰਾ ਰਹੇ, ਇਹ ਇੱਕ ਸਰਜੀਕਲ ਪ੍ਰੋਬਲਮ ਬਣ ਜਾਂਦੀ ਆ। ਇਹ ਜਿਹੜੀ ਪ੍ਰੋਬਲਮ ਆ ਜਾਂ ਤਾਂ ਪਸ਼ੂ ਦੇ ਲੋਹਾ ਖਾਣ ਵੇਲੇ ਆਉਂਦੀ ਆ ਵੀ ਕੋਈ ਤਿੱਖੀ ਚੀਜ਼ ਖਾ ਲਈ ਪਸ਼ੂ ਨੇ, ਜਾਂ ਫਿਰ ਪਸ਼ੂ ਨੂੰ ਜਿਹੜਾ ਛਾਤੀ ਦਾ ਹਰਨੀਆ ਹੋ ਜਾਵੇ। ਸੋ ਇਹ ਸਰਜੀਕਲ ਪ੍ਰੋਬਲਮ ਆ, ਇਹ ਦੋਨੋਂ ਪ੍ਰੋਬਲਮ ਨੂੰ ਠੀਕ ਕਰਨ ਲਈ ਆਪਾਂ ਨੂੰ ਆਪਰੇਸ਼ਨ ਕਰਾਉਣਾ ਪਏਗਾ, ਇਹ ਦਵਾਈਆਂ ਦੇ ਨਾਲ ਠੀਕ ਨਹੀਂ ਹੁੰਦੀ ਹੈਗੀ। ਸੋ ਜੇ ਆਪਾਂ ਉੱਥੇ ਇਲਾਜ ਕਰੀ ਜਾਈਏ ਤੇ ਉਹ ਸਾਡੀ ਗਲਤ ਧਾਰਨਾ ਹੋਏਗੀ ਆਪਣੇ। ਕਈ ਵਾਰੀ ਜਿਹੜੀਆਂ ਬਲੈਤੀ ਗਾਵਾਂ ਨੇ ਜਦੋਂ ਉਹ ਹੇਹੇ ਚਾਉਂਦੀਆਂ ਨੇ, ਤਾਂ ਹੇਹੇ ਦੇ ਅਖੀਰ ਦੇ ਵਿੱਚ ਜਾਨੀ ਹੇਹਾ ਖਤਮ ਹੋਣ ਤੋਂ ਤਕਰੀਬਨ 24-36 ਘੰਟੇ ਬਾਅਦ ਉਹ ਕਈ ਵਾਰੀ ਖੂਨ ਸੁੱਟਦੀਆਂ ਨੇ, ਤੇ ਖੂਨ ਸੁੱਟਣ ਤੋਂ ਬਾਅਦ ਵੀ ਆਪਾਂ ਕਈ ਵਾਰੀ ਗਰਭਦਾਨ ਦਾ ਟੀਕਾ ਲਗਾ ਦਿੰਦੇ ਹਾਂ, ਮਸ਼ਨੂਈ ਗਰਭਦਾਨ ਵਾਲਾ। ਸੋ ਉੱਥੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਜਦੋਂ ਕੋਈ ਬਲੈਤੀ ਗਾਂ ਖੂਨ ਸੁੱਟ ਜਾਵੇ ਤਾਰਾਂ ਦੇ ਵਿੱਚ, ਤਾਂ ਇਹ ਸਮਝ ਲੈਣਾ ਕਿ ਉਹਦਾ ਹੇਹਾ ਖਤਮ ਹੋਏ ਨੂੰ 24 ਘੰਟੇ ਤੋਂ ਵੀ ਵੱਧ ਸਮਾਂ ਲੰਘ ਚੁੱਕਾ ਹੈ, ਤੇ ਉੱਥੇ ਜਿੰਨੇ ਵੀ ਆਪਾਂ ਮਸਨੂਈ ਗਰਭਦਾਨ ਵਾਲੇ ਟੀਕੇ ਲਗਾਏ ਚੱਲੀਏ ਉਹਦਾ ਕੋਈ ਫਾਇਦਾ ਨਹੀਂ ਹੋਣਾ ਹੈਗਾ। ਸੋ ਖੂਨ ਸੁੱਟਣ ਤੋਂ ਬਾਅਦ ਕੋਈ ਵੀ ਟੀਕਾ ਲਗਵਾਉਣਾ ਜਾਇਜ਼ ਨਹੀਂ ਹੈਗਾ। ਫਿਰ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਜੇ ਪਸ਼ੂਆਂ ਦੇ ਦੁੱਧ ਦੇ ਵਿੱਚ ਛਿੱਡੀਆਂ ਆਉਣ ਲੱਗ ਜਾਣ ਜਾਂ ਲੇਵੇ ਤੇ ਸੋਜ ਆ ਜਾਵੇ, ਉੱਥੇ ਲੋਕ ਮਿੱਠਾ ਸੋਡਾ ਖਵਾਉਂਦੇ ਆ ਪਸ਼ੂ ਨੂੰ, ਇਹ ਵੀ ਇੱਕ ਗਲਤ ਧਾਰਨਾ ਹੈਗੀ ਆ। ਜਦੋਂ ਕਿਤੇ ਵੀ ਲੇਵੇ ਦੀ ਸੋਜ ਹੋਵੇ ਜਾਂ ਫਿਰ ਦੁੱਧ ਚ ਛਿੱਡੀਆਂ ਆਣ, ਉਸ ਟਾਈਮ ਦੇ ਉੱਤੇ ਤੁਸੀਂ ਨੌਸ਼ਾਦਰ ਦੇ ਸਕਦੇ ਹੋ। ਸੋ ਹਫ਼ਤਾ 10 ਦਿਨ ਦੇ ਦਿਓ, ਇਹਦਾ ਫਾਇਦਾ ਹੋਏਗਾ। ਮਿੱਠਾ ਸੋਡਾ ਦਿਓਗੇ ਉਹਦੇ ਨਾਲ ਪ੍ਰੋਬਲਮ ਸਗੋਂ ਵੱਧ ਜਾਏਗੀ। ਮੱਝਾਂ ਦੇ ਵਿੱਚ ਚਿੱਚੜ ਵੈਸੇ ਤਾਂ ਘੱਟ ਲੱਗਦੇ ਹੈਗੇ ਨੇ, ਪਰ ਜੇ ਕਿਤੇ ਲੱਗ ਜਾਣ ਆਪਣੇ, ਕਈ ਲੋਕ ਫਿਰ ਉਹਨੂੰ ਚਿੱਚੜਾਂ ਮਾਰਨ ਵਾਲੀ ਦਵਾਈ ਆ ਜਿਹੜੀ ਉਹ ਪਿੰਡੇ ਤੇ ਮਲਦੇ ਹੈਗੇ ਨੇ, ਤੇ ਇਹ ਜਦੋਂ ਦਵਾਈ ਮਲਦੇ ਆ ਜੇ ਆਪਾਂ ਕਿਤੇ ਸ਼ਾਮ ਨੂੰ ਮਲ ਦਈਏ ਫਿਰ ਜ਼ਿਆਦਾ ਦਿੱਕਤ ਆਉਂਦੀ ਹੈਗੀ ਆ। ਜਿੰਨੀਆਂ ਵੀ ਚਿੱਚੜ ਮਾਰਨ ਵਾਲੀਆਂ ਦਵਾਈਆਂ ਨੇ, ਇਹਨਾਂ ਦਾ ਜਿਹੜਾ ਤਜਰਬਾ ਹੈ ਉਹ ਗਾਵਾਂ ਦੇ ਉੱਤੇ ਹੋਇਆ ਹੈਗਾ, ਮੱਝਾਂ ਦੇ ਉੱਤੇ ਨਹੀਂ। ਸੋ ਮੱਝਾਂ ਦੇ ਲਈ ਸਾਰੀਆਂ ਹੀ ਜਿਹੜੀਆਂ ਚਿੱਚੜ ਮਾਰਨ ਵਾਲੀਆਂ ਦਵਾਈਆਂ ਨੇ ਉਹ ਨੁਕਸਾਨ ਕਰਦੀਆਂ ਨੇ, ਤੇ ਇਹ ਜਿਹੜਾ ਨੁਕਸਾਨ ਹੈਗਾ ਹੈ ਉਹ ਤਕਰੀਬਨ 4-5 ਘੰਟੇ ਬਾਅਦ ਸਾਹਮਣੇ ਆਉਂਦਾ ਹੈ। ਤੇ ਜੇ ਆਪਾਂ ਨੇ ਦਵਾਈ ਸ਼ਾਮ ਨੂੰ 6-7 ਵਜੇ ਲਗਾ ਦਿੱਤੀ, ਤੇ ਉਸ ਦਵਾਈ ਦਾ ਜਿਹੜਾ ਮਾੜਾ ਜਿਹੜਾ ਅਸਰ ਆ ਉਹ ਤਕਰੀਬਨ ਰਾਤ ਨੂੰ 11-12 ਵਜੇ ਦੇ ਕਰੀਬ ਆਏਗਾ, ਤੇ ਉਸ ਵੇਲੇ ਆਪਾਂ ਜੇ ਸੁੱਤੇ ਹੋਵਾਂਗੇ
ਤੇ ਸਾਡਾ ਜਿਹੜਾ ਪਸ਼ੂ ਆ ਉਹ ਨੁਕਸਾਨਿਆ ਜਾ ਸਕਦਾ ਤੇ ਜੇ ਆਪਾਂ ਉਸ ਟਾਈਮ ਤੇ ਜਾਗਦੇ ਵੀ ਹੋਈਏ ਤੇ ਉਸ ਟਾਈਮ ਤੇ ਸਾਨੂੰ ਡਾਕਟਰ ਨਹੀਂ ਮਿਲੇਗਾ ਕੋਈ ਵੀ ਤੇ ਜੇ ਡਾਕਟਰ ਮਿਲ ਵੀ ਗਿਆ ਤਾਂ ਉੱਥੇ ਬਚਾਅ ਦੇ ਲਈ ਜਿਹੜੇ ਟੀਕੇ ਲੱਗਣੇ ਆ ਉਹ ਸਾਨੂੰ ਦਵਾਈਆਂ ਵਾਲੀ ਦੁਕਾਨ ਤੋਂ ਨਹੀਂ ਮਿਲਣਗੇ ਸੋ ਇਸ ਲਈ

ਕੋਸ਼ਿਸ਼ ਸਾਨੂੰ ਇਹੀ ਕਰਨੀ ਚਾਹੀਦੀ ਆ ਕਿ ਜਿਹੜੀਆਂ ਚਿੱਚੜ ਮਾਰਨ ਵਾਲੀਆਂ ਦਵਾਈਆਂ ਨੇ ਉਹ ਹਮੇਸ਼ਾ ਹੀ ਸਵੇਰ ਦੇ ਵਕਤ ਮਾਰੀਆਂ ਜਾਣ। ਕੁਝ ਕ ਮੱਝਾਂ ਦੀ ਜਿਹੜੀ ਪੂਛ ਹੈਗੀ ਆ ਉਹਦਾ ਜਿਹੜਾ ਸਿਰਾ ਹੈਗਾ ਉਹ ਸੁੱਕ ਜਾਂਦਾ ਤੇ ਜਿਹੜੇ ਪਸ਼ੂ ਪਾਲਕ ਵੀਰ ਨੇ ਉਹਨੂੰ ਫਿਰ ਗਰਮ ਤੇਲ ਦੇ ਵਿੱਚ ਡਬੋ ਦਿੰਦੇ ਆ। ਇਹ ਵੀ ਬਿਲਕੁਲ ਗਲਤ ਧਾਰਨਾ ਹੈਗੀ ਆ। ਜਦੋਂ ਗਾਂ ਮੱਝ ਦੀ ਪੂਛ ਦਾ ਸਿਰਾ ਸੁੱਕ ਜਾਵੇ ਤਾਂ ਇਹ ਇੱਕ ਦੇਗ ਨਾਲਾ ਬਿਮਾਰੀ ਦੀ ਨਿਸ਼ਾਨੀ ਹੈਗੀ ਆ। ਦੇਗ ਨਾਲਾ ਬਿਮਾਰੀ ਸਲਫਰ ਦੀ ਘਾਟ ਕਾਰਨ ਤੇ ਸਲੀਨੀਅਮ ਦੀ ਵਾਧ ਕਾਰਨ ਹੁੰਦੀ ਆ। ਤੇ ਪੰਜਾਬ ਦੀ ਜੇ ਗੱਲ ਕਰੀਏ ਜਿਹੜਾ ਸਲੀਨੀਅਮ ਆ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਹੈਗਾ। ਜਿਹੜੇ ਨਵਾਂ ਸ਼ਹਿਰ ਦੇ ਪਿੰਡ ਹੈਗੇ ਆ ਜੈਨਪੁਰ ਜਾਂ ਇਸ ਦੇ ਨਾਲ ਲੱਗਦੇ ਉੱਥੇ ਮਿੱਟੀ ਦੇ ਵਿੱਚ ਸਲੀਨੀਅਮ ਇੰਨਾ ਜ਼ਿਆਦਾ ਹੈਗਾ ਕਿ ਜੇ ਆਪਾਂ ਉਹ ਪੱਠੇ ਜਿਹੜੇ ਹੈਗੇ ਨੇ ਪਸ਼ੂਆਂ ਨੂੰ ਪਾਉਂਦੇ ਆ ਤਾਂ ਉਹਦੇ ਨਾਲ ਪੂਛ ਦੇ ਬਾਲ ਸੁੱਕ ਜਾਂਦੇ ਆ ਤੇ ਪੂਛ ਦਾ ਸਿਰਾ ਸੁੱਕਣ ਲੱਗ ਜਾਂਦਾ, ਖੁਰਾਂ ਤੇ ਤਰੇੜਾਂ ਆਉਣ ਲੱਗ ਜਾਂਦੀਆਂ ਨੇ, ਕੰਨ ਮੁੜ ਜਾਂਦੇ ਹੈਗੇ ਆ, ਕੰਨ ਦੇ ਸਿਰੇ ਸੁੱਕ ਜਾਂਦੇ ਹੈਗੇ ਨੇ। ਸੋ ਇਹ ਜਿਹੜੀ ਬਿਮਾਰੀ ਆ ਕਿਉਂਕਿ ਸਲੀਨੀਅਮ ਦੀ ਬਹੁਤਾਤ ਦੇ ਨਾਲ ਹੋ ਰਹੀ ਆ, ਇਸ ਲਈ ਸਲੀਨੀਅਮ ਯੁਕਤ ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਨੂੰ ਫੀਲਡ ਦੇ ਵਿੱਚ ਨਾ ਪਾਓ, ਖਾਸ ਕਰਕੇ ਗੰਨੇ ਦੇ ਆਗ ਤੇ ਛੋਲਿਆਂ ਦਾ ਛਿਲਕਾ ਤੇ ਇੱਕ ਸਲੀਨੀਅਮ ਯੁਕਤ ਜਿਹੜਾ ਖਣਿਜ ਮਿਸ਼ਰਣ ਹੈਗਾ ਇਹ ਪਸ਼ੂਆਂ ਦੀ ਫੀਡ ਦੇ ਵਿੱਚ ਨਾ ਪਾਈਏ। ਇਸ ਦੇ ਬਦਲੇ ਆਪਾਂ ਨੇ ਗੰਧਕ ਪਾਣੀ ਹੈਗੀ ਆ, ਗੰਧਕ ਅਲੱਗ ਅਲੱਗ ਜਿਹੜੀ ਹੈਗੀ ਆ ਸਾਲਟ ਦੇ ਵਿੱਚ ਆਪਾਂ ਨੇ ਲੈਣੀ ਹੈਗੀ ਆ, ਜਿਸ ਤਰ੍ਹਾਂ ਕਾਪਰ ਸਲਫੇਟ ਆ, ਜ਼ਿੰਕ ਸਲਫੇਟ ਆ, ਮੈਗਨੀਸ਼ੀਅਮ ਸਲਫੇਟ ਆ, ਮੈਂਗਾਨੀਜ਼ ਸਲਫੇਟ ਆ, ਇਹ 6-7 ਸਲਫੇਟ ਹੁੰਦੇ ਹੈਗੇ ਨੇ। ਇਹਨਾਂ ਨੂੰ ਰਲਾ ਕੇ ਪਾਊਡਰ ਬਣਾ ਕੇ ਉਹ ਆਪਾਂ ਨੇ ਪਸ਼ੂ ਨੂੰ ਦੇਣਾ ਹੈਗਾ, ਜਾਂ ਫਿਰ ਗੰਧਕ ਦੇ ਟੀਕੇ ਆਉਂਦੇ ਹੈਗੇ ਨੇ, 5 ml ਦਾ ਟੀਕਾ ਮਿਲਦਾ ਮਾਰਕੀਟ ਦੇ ਵਿੱਚ, ਉਹ ਆਪਾਂ ਨੇ ਡੂੰਘਾ ਲਗਾਉਣਾ ਹੈਗਾ ਗਰਦਨ ਦੇ ਵਿੱਚ, ਹਫ਼ਤੇ ਹਫ਼ਤੇ ਬਾਅਦ ਲਗਾਉਣਾ ਤੇ ਜਦੋਂ ਆਪਾਂ 10 ਟੀਕੇ ਲਗਾ ਚੁੱਕੇ ਹੁੰਦੇ ਆ ਉਹਦੇ ਨਾਲ ਜਿਹੜਾ ਪੂਛ ਦਾ ਸਿਰਾ ਹੈਗਾ ਉਹ ਆਪਣੇ ਆਪ ਠੀਕ ਹੋ ਜਾਂਦਾ ਹੈ। ਜਿੱਥੇ ਤਾਂ ਪੂਛ ਬਿਲਕੁਲ ਹੀ ਸੁੱਕ ਗਈ ਆ ਉਹਨਾਂ ਕੁ ਹਿੱਸਾ ਦਾ ਸਾਨੂੰ ਕਈ ਵਾਰੀ ਕੱਟਣਾ ਪੈਂਦਾ ਹੈਗਾ ਓਪਰੇਸ਼ਨ ਕਰਕੇ, ਪਰ ਜਿਹੜੀ ਬਾਕੀ ਦੀ ਪੂਛ ਆ ਉਹ ਸਹੀ ਸਲਾਮਤ ਰਹਿੰਦੀ ਹੈਗੀ ਆ, ਉੱਥੇ ਕੋਈ ਪ੍ਰੋਬਲਮ ਨਹੀਂ ਆਉਂਦੀ। ਇੱਕ ਧਾਰਨਾ ਇਹ ਹੈਗੀ ਆ ਪੰਜਾਬ ਦੇ ਵਿੱਚ ਕਿ ਜਿਹੜੇ ਮੂੰਹ ਖੁਰ ਜਾਂ ਗਲਘੋਟੂ ਦੀ ਬਿਮਾਰੀ ਤੋਂ ਆਪਾਂ ਵੈਕਸੀਨ ਦੇ ਟੀਕੇ ਲਗਾਉਂਦੇ ਆ ਉਹ ਜੇ ਟੀਕੇ ਲਗਾ ਲਈਏ ਉਹਦੇ ਨਾਲ ਪਸ਼ੂਆਂ ਦਾ ਦੁੱਧ ਸੁੱਕ ਜਾਂਦਾ ਹੈ ਜਾਂ ਕਈ ਵਾਰੀ ਪਸ਼ੂ ਆ ਜਿਹੜੇ ਉਹ ਬੱਚਾ ਸੁੱਟ ਜਾਂਦੇ ਆ। ਇਹ ਵੀ ਬਿਲਕੁਲ ਗਲਤ ਧਾਰਨਾ ਹੈਗੀ ਆ। ਮੂੰਹ ਖੁਰ ਗਲਘੋਟੂ ਦਾ ਟੀਕਾ ਲਗਾਉਣ ਨਾਲ ਕਦੇ ਵੀ ਦੁੱਧ ਨਹੀਂ ਘਟਦਾ ਹੈਗਾ ਤੇ ਨਾ ਹੀ ਪਸ਼ੂ ਬੱਚਾ ਸੁੱਟਦੇ ਆ। ਹਾਂ, ਜਿਹੜਾ ਡਾਕਟਰ ਜਾਂ ਫਾਰਮਾਸਿਸਟ ਜਾਂ ਕੋਈ ਹੋਰ ਲੇਮੈਨ ਇਨਸੈਮੀਨੇਟਰ ਟੀਕੇ ਲਗਾਉਂਦਾ ਹੈਗਾ ਉਹਦੀ ਗਲਤੀ ਦੇ ਨਾਲ ਪ੍ਰੋਬਲਮਾਂ ਆ ਸਕਦੀਆਂ ਨੇ। ਜਿਸ ਤਰ੍ਹਾਂ ਆਪਾਂ ਸੜਕ ਤੇ ਦੇਖੀਏ ਜੇ 2 ਗੱਡੀਆਂ ਦੀ ਆਪਸ ਚ ਟੱਕਰ ਹੋ ਜਾਏ ਤਾਂ ਉੱਥੇ ਗੱਡੀਆਂ ਦਾ ਜਿਹੜਾ ਹੈਗਾ ਇਹ ਮਾੜਾਪਣ ਨਹੀਂ ਗਿਣਿਆ ਜਾਂਦਾ, ਬਲਕਿ ਉਹ ਐਕਸੀਡੈਂਟ ਡਰਾਈਵਰ ਦੀ ਗਲਤੀ ਕਾਰਨ ਹੁੰਦਾ। ਇਸੇ ਤਰ੍ਹਾਂ ਹੀ ਜਿਹੜਾ ਬੰਦਾ ਮੂੰਹ ਖੁਰ ਗਲਘੋਟੂ ਦੇ ਟੀਕੇ ਲਗਾ ਰਿਹਾ ਉਹਦੇ ਕੋਲੋਂ ਜੇ ਗਲਤੀ ਹੋ ਜਾਵੇ ਫਿਰ ਦੁੱਧ ਘਟੇਗਾ। ਇੱਥੇ ਜਿਹੜੀਆਂ ਧਿਆਨ ਰੱਖਣ ਵਾਲੀਆਂ ਗੱਲਾਂ ਨੇ ਉਹ ਇਹ ਹੈਗੀਆਂ ਨੇ ਕਿ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਜਿਹੜੇ ਵੈਕਸੀਨ ਦੇ ਟੀਕੇ ਆ ਉਹ ਚੁਆਈ ਤੋਂ ਫੌਰਨ ਬਾਅਦ ਲੱਗਣ। ਚੁਆਈ ਤੋਂ ਜੇ ਪਹਿਲਾਂ ਲਗਾਵਾਂਗੇ ਟੀਕੇ ਫਿਰ ਦੁੱਧ ਜ਼ਰੂਰ ਘਟੇਗਾ। ਦੂਸਰਾ, ਉਹ ਟੀਕੇ ਜਿਹੜੇ ਨੇ ਬਰਫ਼ ਦੇ ਵਿੱਚ ਰੱਖੇ ਹੋਣੇ ਚਾਹੀਦੇ ਆ। ਉਹ ਸ਼ੀਸ਼ੀ ਦੇ ਉੱਤੇ ਜਿੰਨੀ ਡੋਜ਼ ਲਿਖੀ ਹੈਗੀ ਆ ਉਨੀ ਡੋਜ਼ ਦੇ ਵਿੱਚ ਲਗਾਉਣੇ ਆ। ਜਿਹੜੇ ਰੂਟ ਦੇ ਨਾਲ ਲਗਾਉਣੇ ਆ ਵੀ ਜੇ ਉਹ ਮਾਸ ਚ ਲੱਗਣਾ ਚਾਹੀਦਾ ਟੀਕਾ ਤਾਂ ਉਹ ਮਾਸ ਚ ਲੱਗੇ, ਜੇ ਚਮੜੀ ਥੱਲੇ ਲੱਗਣਾ ਤਾਂ ਉਹ ਚਮੜੀ ਥੱਲੇ ਲੱਗੇ। ਉਹ ਟੀਕਾ ਐਕਸਪਾਇਰ ਨਹੀਂ ਹੋਇਆ ਹੋਣਾ ਚਾਹੀਦਾ ਤੇ ਉਹ ਟੀਕਾ ਜਿਹੜਾ ਬਿਲਕੁਲ ਨਵੀਂ ਸੂਈ ਸਰਿੰਜ ਦੇ ਨਾਲ ਲੱਗਣਾ ਚਾਹੀਦਾ। ਸੋ ਜੇ ਆਪਾਂ ਇਹ ਪ੍ਰੀਕੋਸ਼ਨ ਇਹ ਸਾਵਧਾਨੀਆਂ ਵਰਤਾਂਗੇ ਤਾਂ ਫਿਰ ਜਿਹੜਾ ਪਸ਼ੂ ਆ ਉਹਦਾ ਦੁੱਧ ਨਹੀਂ ਸੁੱਕੇਗਾ ਜਾਂ ਉਹ ਪਸ਼ੂ ਆ ਜਿਹੜਾ ਕਦੇ ਵੀ ਬੱਚਾ ਨਹੀਂ ਸੁੱਟੇਗਾ। ਕੁਝ ਕੁ ਪਸ਼ੂ ਪਾਲਕਾਂ ਦੀ ਧਾਰਨਾ ਇਹ ਹੈਗੀ ਆ ਕਿ ਜੇ ਕਿਸੇ ਗਾਂ ਮੱਝ ਨੂੰ ਬੁਖਾਰ ਹੋ ਗਿਆ ਉਹਨੂੰ ਉਹ ਨਹਿਲਾਉਂਦੇ ਨਹੀਂ ਹੈਗੇ। ਇਹ ਵੀ ਗਲਤ ਧਾਰਨਾ ਹੈਗੀ ਆ। ਜੇ ਕਿਸੇ ਜਾਨਵਰ ਨੂੰ ਕਿਸੇ ਗਾਂ ਮੱਝ ਨੂੰ ਬੁਖਾਰ ਹੋ ਜਾਵੇ ਤਾਂ ਅਸੀਂ ਘੱਟੋ ਘੱਟ ਦਿਨ ਦੇ ਵਿੱਚ 2 ਵਾਰੀ ਉਹਨੂੰ ਜ਼ਰੂਰ ਨਹਿਲਾਉਣਾ ਹੈਗਾ, ਇੱਕ 11 ਵਜੇ ਇੱਕ 3 ਵਜੇ। ਤੇ ਜੇ ਬੁਖਾਰ ਜ਼ਿਆਦਾ ਹੋਵੇ ਫਿਰ ਆਪਾਂ ਜਿਹੜੀਆਂ ਸੇਬੇ ਵਾਲੀਆਂ ਬੋਰੀਆਂ ਹੁੰਦੀਆਂ ਜਿਸ ਤਰ੍ਹਾਂ ਆਪਣਾ ਖਲਾਂ ਦੀਆਂ ਬੋਰੀਆਂ ਨੇ ਉਹਨਾਂ ਨੂੰ ਗਿੱਲਾ ਕਰ ਲੈਣਾ ਤੇ ਉਹ ਪਸ਼ੂ ਦੇ ਪਿੰਡੇ ਤੇ ਪਾ ਦੇਣੀ ਆ ਤੇ ਨਾਲ ਹੀ ਆਪਾਂ ਨੇ ਸਾਈਡ ਤੋਂ ਪੱਖਾ ਚਲਾ ਦੇਣਾ। ਉਹਦੇ ਨਾਲ ਉਸ ਪਸ਼ੂ ਦਾ ਜਿਹੜਾ ਬੁਖਾਰ ਆ 2-3 ਡਿਗਰੀ ਆਪਣੇ ਆਪ ਪਾਣੀ ਦੇ ਨਾਲ ਹੀ ਘਟ ਜਾਏਗਾ। ਸੋ ਇਸ ਲਈ

0: ਜੇ ਕਿਸੇ ਗਾਂ ਮੱਝ ਨੂੰ ਬੁਖਾਰ ਹੋ ਜਾਵੇ ਉਹਨੂੰ ਨਹਿਲਾਣਾ ਜ਼ਰੂਰੀ ਬਣਦਾ ਹੈਗਾ ਹੈ। ਇੱਕ ਧਾਰਨਾ ਇਹ ਹੈਗੀ ਆ ਕਿ ਜਿਹੜੀਆਂ ਗਾਵਾਂ ਮੱਝਾਂ ਨੇ ਆਮ ਤੌਰ ਤੇ ਤਾਂ ਵੰਡ ਤੇ ਹਰਾ ਚਾਰਾ ਉਹ ਪਹਿਲਾਂ ਖਾਂਦੀਆਂ ਨੇ, ਤੂੜੀ ਤੇ ਪਰਾਲੀ ਬਾਅਦ ਦੇ ਵਿੱਚ ਖਾਂਦੀਆਂ, ਪਰ ਕਈ ਵਾਰੀ ਉਹ ਤੂੜੀ ਪਰਾਲੀ ਹੀ ਖਾਂਦੀਆਂ ਨੇ, ਦਾਣਾ ਜਾਂ ਵੰਡ ਜਾਂ ਫਿਰ ਹਰਾ ਚਾਰਾ ਉਹ ਬਿਲਕੁਲ ਛੱਡ ਦਿੰਦੀਆਂ। ਤੇ ਇਹਨਾਂ ਪਸ਼ੂਆਂ ਨੂੰ ਵੀ ਜਿਹੜੇ ਪਸ਼ੂ ਪਾਲਕ ਵੀਰ ਨੇ ਉਹ ਨਾਰਮਲ ਸਮਝਦੇ ਹੈਗੇ ਨੇ, ਇਹ ਗਲਤ ਧਾਰਨਾ ਹੈਗੀ ਆ। ਇੱਕ ਬਿਮਾਰੀ ਹੈਗੀ ਆ ਕਿਟੋਸਿਸ, ਇਸ ਬਿਮਾਰੀ ਦੇ ਵਿੱਚ ਪਸ਼ੂ ਪੱਠੇ ਨਹੀਂ ਖਾਂਦਾ ਹੈਗਾ ਤੇ ਨਾ ਉਹ ਜਿਹੜਾ ਹੈਗਾ ਵੰਡ ਖਾਂਦਾ ਹੈਗਾ, ਸਿਰਫ ਤੂੜੀ ਤੇ ਪਰਾਲੀ ਖਾਂਦਾ। ਸੋ ਜੇ ਕਿਤੇ ਇਦਾਂ ਦੀ ਅਲਾਮਤ ਆ ਜਾਵੇ ਪਸ਼ੂ ਦੇ ਵਿੱਚ ਤੇ ਤੁਸੀਂ ਫਿਰ ਉਸਦਾ ਇਲਾਜ ਕਰਾਉਣਾ ਹੈਗਾ, ਫਿਰ ਉਹ ਪਸ਼ੂ ਆ ਜਿਹੜਾ ਤੁਹਾਨੂੰ ਪੂਰਾ ਦੁੱਧ ਦੇਗਾ, ਨਹੀਂ ਤੇ ਉਹਦਾ ਦੁੱਧ ਘਟਦਾ ਜਾਏਗਾ ਤੇ ਉਹਨੇ ਤੂੜੀ ਪਰਾਲੀ ਵੀ ਛੱਡ ਦੇਣੀ ਹੈਗੀ ਆ। ਜੇ ਉਹਦਾ ਇਲਾਜ ਨਹੀਂ ਕਰਾਵਾਂਗੇ ਤਾਂ 15-20 ਦਿਨਾਂ ਤੱਕ ਉਸ ਪਸ਼ੂ ਦੀ ਮੌਤ ਵੀ ਹੋ ਸਕਦੀ ਹੈਗੀ ਆ। ਇਸ ਤੋਂ ਇਲਾਵਾ ਕੁਝ ਕੁ ਪਸ਼ੂ ਆ ਜਿਹੜੇ ਉਹ ਆਪਣੀ ਜੇਰ ਖਾ ਜਾਂਦੇ ਆ, ਜਾਂ ਨਾਲ ਦਾ ਜਿਹੜਾ ਸੋਇਆ ਪਸ਼ੂ ਹੈਗਾ ਉਹਦੀ ਜੇਰ ਖਾ ਜਾਂਦੇ ਆ, ਜਾਂ ਕਈ ਵਾਰੀ ਮਿੱਟੀ ਖਾਣ ਲੱਗ ਜਾਂਦੇ ਨੇ, ਜਾਂ ਫਿਰ ਗੋਹਾ ਖਾਂਦੇ ਆ, ਜਾਂ ਕਿਸੇ ਦੇ ਬਾਲ ਖਾਂਦੇ ਆ, ਇਹਨੂੰ ਵੀ ਜਿਹੜਾ ਹੈਗਾ ਇਹ ਪਸ਼ੂ ਪਾਲਕ ਵੀਰ ਨਾਰਮਲ ਸਮਝਦੇ ਆ, ਇਹ ਬਿਲਕੁਲ ਗਲਤ ਧਾਰਨਾ ਹੈਗੀ ਆ। ਜੇ ਆਪਾਂ ਪਸ਼ੂ ਨੂੰ ਸੂਣ ਤੋਂ ਪਹਿਲਾਂ ਖਲ ਨਾ ਪਾਈਏ ਉਹ ਚ ਪ੍ਰੋਟੀਨ ਦੀ ਕਮੀ ਆ ਜਾਏਗੀ, ਉਹ ਪਸ਼ੂ ਜੇਰ ਖਾਏਗਾ। ਜੇ ਆਪਾਂ ਜਿਹੜਾ ਸਾਡਾ ਵੰਡ ਹੈਗਾ ਉਹਦੇ ਵਿੱਚ ਰੌਕ ਫਾਸਫੇਟ ਵਾਲਾ ਮਿਨਰਲ ਮਿਕਸਚਰ ਪਾਵਾਂਗੇ ਜਿਹਦੇ ਵਿੱਚ ਫਲੋਰੀਨ ਬਹੁਤ ਜ਼ਿਆਦਾ ਹੋਵੇ, ਉੱਥੇ ਉਹ ਫਾਸਫੋਰਸ ਹਜ਼ਮ ਨਹੀਂ ਹੋਏਗਾ, ਉਹ ਫਾਸਫੋਰਸ ਦੀ ਘਾਟ ਕਾਰਨ ਪਸ਼ੂ ਆ ਜਿਹੜਾ ਮਿੱਟੀ ਖਾਏਗਾ, ਦੂਸਰੇ ਪਸ਼ੂਆਂ ਦਾ ਪਿਸ਼ਾਬ ਪੀਏਗਾ, ਗੋਹਾ ਖਾਣ ਲੱਗ ਜਾਏਗਾ। ਜਿਹੜੇ ਪਸ਼ੂ ਦੂਜਿਆਂ ਦਾ ਬਾਲ ਖਾਂਦੇ ਆ ਉਹ ਸਲਫਰ ਗੰਧਕ ਦੀ ਘਾਟ ਹੋ ਸਕਦੀ ਹੈਗੀ ਆ। ਜਿਹੜੇ ਪਸ਼ੂ ਪਾਣੀ ਪੀਣ ਉਪਰੰਤ ਜਿਹੜੀ ਬਾਲਟੀ ਆ ਉਹਨੂੰ ਚੱਟਦੇ ਰਹਿੰਦੇ ਆ, ਸੰਗਲ ਚੱਟਦੇ ਆ, ਤਕਾਰੀ ਨੂੰ ਚੱਟਦੇ ਆ, ਉੱਥੇ ਉਹ ਲੋਹੇ ਦੀ ਘਾਟ ਹੋ ਸਕਦੀ ਆ। ਜਿਹੜੇ ਪਸ਼ੂ ਦਰਖਤਾਂ ਦਾ ਸੱਕ ਖਾਈ ਜਾਂਦੇ ਹੈਗੇ ਆ ਉਹ ਕੈਲਸ਼ੀਅਮ ਦੀ ਘਾਟ ਹੋ ਸਕਦੀ ਆ, ਜਾਂ ਕੋਈ ਸੀਮੈਂਟ ਖਾਂਦਾ ਏ ਜਾਂ ਚੂਨਾ ਖਾਂਦਾ ਜਿਹੜਾ ਆਪਾਂ ਦੀਵਾਰ ਦੇ ਉੱਤੇ ਚੂਨਾ ਕਰਿਆਂ ਦਾ ਕਲੀ ਕੀਤੀ ਹੁੰਦੀ ਆ ਉਹ ਵੀ ਕੈਲਸ਼ੀਅਮ ਦੀ ਘਾਟ ਨੂੰ ਦੁਹਰਾਉਂਦਾ ਹੈਗਾ। ਸੋ ਇਹ ਜਿਹੜੇ ਹੈਗੇ ਆ ਜਿਹੜੀ ਘਾਟ ਆ ਜਦੋਂ ਪੂਰੀ ਹੋ ਜਾਏਗੀ ਫਿਰ ਆਪਣੇ ਜਿਹੜਾ ਪਸ਼ੂ ਆ ਉਹ ਨਾਰਮਲ ਹੋਏਗਾ, ਅਦਰਵਾਈਜ਼ ਇਹ ਜਿਹੜੀ ਗਲਤ ਧਾਰਨਾ ਹੈਗੀ ਆ ਇੱਦਾਂ ਦੇ ਪਸ਼ੂਆਂ ਨੂੰ ਨਾਰਮਲ ਸਮਝਣਾ। ਫਿਰ ਆਪਣੀ ਇੱਕ ਸਮੱਸਿਆ ਆਉਂਦੀ ਆ ਕਿ ਜਿਹੜੇ ਪਸ਼ੂਆਂ ਨੂੰ ਫੁਲਵੈਰੀ ਹੋਈ ਹੁੰਦੀ ਆ ਉਹਦਾ ਦੁੱਧ ਨਹੀਂ ਪੀਂਦੇ ਲੋਕ, ਇਹ ਵੀ ਇੱਕ ਗਲਤ ਧਾਰਨਾ ਹੈਗੀ ਆ। ਜਿਹੜੀ ਫੁਲਵੈਰੀ ਆ ਉਹ ਤਾਂਬੇ ਦੀ ਘਾਟ ਕਾਰਨ ਹੁੰਦੀ ਹੈਗੀ ਆ। ਸੋ ਜੇ ਆਪਾਂ ਤਾਂਬੇ ਦਾ ਟੀਕਾ ਲਗਾਈਏ ਜਾਂ ਫਿਰ ਜਦੋਂ ਆਪਾਂ ਨੇ ਅਕਤੂਬਰ ਦੇ ਮਹੀਨੇ ਚ ਬਰਸੀਮ, ਸ਼ਫਤਲ, ਲੂਸਣ, ਸੇਂਜੀ ਇਹ ਜਿਹੜੀਆਂ ਫਸਲਾਂ ਬੀਜਣੀਆਂ ਨੇ ਤੇ ਜਦੋਂ ਆਪਾਂ ਡਾਇਆ ਪਾਉਣਾ ਉਹ ਡਾਏ ਦੇ ਨਾਲ 1 ਕਿਲੋ ਤਾਂਬੇ ਦੀ ਖਾਦ ਪਾਣੀ ਹੈਗੀ ਆ ਉਸ ਖੇਤ ਦੇ ਵਿੱਚ 1 ਏਕੜ ਦੇ ਪਿੱਛੇ। ਸੋ ਉਹ ਜਦੋਂ ਆਪਣੇ ਘਾਟ ਉਹਦੇ ਨਾਲ ਜਿਹੜੀ ਖੇਤ ਦੀ ਪੂਰੀ ਹੋ ਜਾਏਗੀ ਤਾਂਬੇ ਦੀ ਤੇ ਉਹ ਆਪਾਂ ਪੱਠੇ ਪਸ਼ੂਆਂ ਨੂੰ ਪਾਵਾਂਗੇ, ਉਹਨਾਂ ਨੂੰ ਫੁਲਵੈਰੀ ਨਹੀਂ ਹੋਏਗੀ ਆਪਣੇ ਤੇ। ਜੇ ਕਿਸੇ ਪਸ਼ੂ ਨੂੰ ਫੁਲਵੈਰੀ ਹੋਊਗੀ ਉਹਦੇ ਵਿੱਚ ਤਾਂਬੇ ਦੇ ਟੀਕੇ ਲਗਾ ਕੇ ਉਹਨੂੰ ਠੀਕ ਕਰ ਲਵਾਂਗੇ ਤੇ ਉਹ ਜਿਹੜਾ ਹੈਗਾ ਇਹ ਪਸ਼ੂ ਵੀ ਬਿਲਕੁਲ ਠੀਕ ਹੋ ਜਾਏਗਾ। ਪਰ ਜਿਹੜਾ ਦੁੱਧ ਹੈਗਾ ਦੁੱਧ ਦਾ ਜਿਹੜਾ ਨਾ ਪੀਣਾ ਉਹ ਬਿਲਕੁਲ ਗਲਤ ਧਾਰਨਾ ਹੈਗੀ ਆ। ਤੁਸੀਂ ਦੁੱਧ ਦਾ ਜਿਹੜਾ ਉਬਾਲੀ ਦੇ ਕੇ ਪੀ ਸਕਦੇ ਹੋ, ਉਹਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ। ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਏਗਾ ਕਿ ਜਦੋਂ ਆਪਾਂ ਝੋਨਾ ਬੀਜਦੇ ਹੈਗੇ ਆ ਤੇ ਆਪਾਂ ਟਰੈਕਟਰ ਦੀ ਸਰਵਿਸ ਆ ਕੱਦੂ ਕਰਨ ਤੋਂ ਪਹਿਲਾਂ ਕਰਾਉਂਦੇ ਆ, ਉੱਥੇ ਸਾਨੂੰ ਫਾਇਦਾ ਹੁੰਦਾ। ਇਸੇ ਤਰ੍ਹਾਂ ਹੀ ਜਦੋਂ ਆਪਾਂ ਨੇ ਗਾਂ ਮੱਝ ਤੋਂ ਸੂਣ ਤੋਂ ਬਾਅਦ ਵਧੇਰੇ ਦੁੱਧ ਲੈਣਾ ਤਾਂ ਉਸ ਦੀ ਵੀ ਜਿਹੜੀ ਸਰਵਿਸ ਆ ਜਾਂ ਸੇਵਾ ਹੈਗੀ ਆ ਉਹ ਸੂਣ ਤੋਂ ਪਹਿਲਾਂ ਕਰਨੀ ਬਣਦੀ ਹੈਗੀ ਆ। ਸੋ ਉਹਦੇ ਵਿੱਚ 4-5 ਪੁਆਇੰਟ ਆਪਾਂ ਨੇ ਚੇਤੇ ਰੱਖਣੇ ਹੈਗੇ ਆ। ਇੱਕ ਤਾਂ ਹੈਗਾ ਕਿ 2 ਮਹੀਨੇ ਪਹਿਲਾਂ ਪਸ਼ੂ ਨੂੰ ਦੁੱਧੋਂ ਭਜਾਉਣਾ ਇਹ ਬਹੁਤ ਜ਼ਰੂਰੀ ਹੈਗਾ। ਉਸ ਨੂੰ 2-2.5 ਕਿਲੋ ਵੰਡ ਪਾਉਣਾ ਹੈਗਾ ਤੇ ਜਿਹੜਾ ਵੰਡ ਇਸ ਸਮੇਂ ਦੌਰਾਨ ਪਾਉਣਾ ਉਹਦੇ ਵਿੱਚ 1 ਕੁਇੰਟਲ ਪਿੱਛੇ 3 ਕਿਲੋ ਖਣਿਜ ਮਿਸ਼ਰਣ ਧਾਤਾਂ ਦਾ ਚੂਰਾ ਪਾਉਣਾ ਬਹੁਤ ਜ਼ਰੂਰੀ ਹੈਗਾ। ਜਦੋਂ ਪਸ਼ੂ ਦਾ ਮਹੀਨਾ ਕਰਾ ਜੇ ਸੂਣ ਦੇ ਵਿੱਚ ਤੇ ਜੇ ਹੋ ਸਕੇ ਤਾਂ ਉਸ ਟਾਈਮ ਤੇ ਪਸ਼ੂ ਨੂੰ ਕੈਲਸ਼ੀਅਮ ਦੀਆਂ ਬੋਤਲਾਂ ਲਗਵਾ ਦਿਓ ਜਾਂ ਫਿਰ ਜਿਹੜੀਆਂ ਪੀਣ ਵਾਲੇ ਆ ਕੈਲਸ਼ੀਅਮ ਆਉਂਦਾ ਹੈਗਾ ਹੈ ਕੈਲਸ਼ੀਅਮ ਕਲੋਰਾਈਡ ਉਹ ਆਪਾਂ ਪਿਲਾ ਸਕਦੇ ਹੈਗੇ ਆ। ਜਦੋਂ ਸੂਣ ਚ 15 ਦਿਨ ਰਹਿ ਜਾਣ ਉਸ ਵੇਲੇ ਪਸ਼ੂ ਨੂੰ ਕੈਲਸ਼ੀਅਮ ਦੇਣਾ ਬੰਦ ਕਰ ਦੇਈਦਾ, ਉਹਦੀ ਜਗ੍ਹਾ ਦੇ ਉੱਤੇ ਮੈਗਨੀਸ਼ੀਅਮ ਆਕਸਾਈਡ ਦੇਣਾ ਹੈਗਾ, ਦੂਸਰਾ ਉਸਨੂੰ ਦਲੀਆ ਪਾਉਣਾ ਹੈਗਾ 1.5 ਕਿਲੋ ਕਣਕ ਦਾ, ਤੇ ਇੱਕ ਆਪਾਂ ਨੇ ਵਿਟਾਮਿਨ ਡੀ ਦੇ ਟੀਕੇ ਲਗਵਾਉਣੇ ਹੁੰਦੇ ਨੇ। ਸੋ ਇੰਨਾ ਕੁ ਕੰਮ ਜੇ ਆਪਾਂ ਕਰ ਲਵਾਂਗੇ ਤਾਂ ਜਿਹੜਾ ਪਸ਼ੂ ਹੈਗਾ ਉਹ ਸਹੀ ਸਲਾਮਤ ਸੂ ਪਏਗਾ, ਜੇਰ ਉਹਦੀ ਆਪਣੇ ਆਪ ਪੈ ਜਾਏਗੀ ਤੇ ਸੂਣ ਤੋਂ ਬਾਅਦ ਜਿਹੜਾ ਹੈਗਾ ਸਾਨੂੰ ਉਹ ਪੂਰਾ ਦੁੱਧ ਦੇਵੇਗਾ। ਇਸੇ ਤਰ੍ਹਾਂ ਹੀ ਜਦੋਂ ਪਸ਼ੂ ਸੂ ਪੈਂਦਾ ਉਹਦੀ ਜੇਰ ਪੈਣ ਲਈ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੇ ਕਾੜਾ ਦਿੰਦੇ ਹੈਗੇ ਨੇ, ਉਹ ਕਾੜੇ ਦੇ ਵਿੱਚ ਕੀ ਹੋਣਾ ਚਾਹੀਦਾ ਉੱਥੇ ਲੋਕ ਗਲਤ ਜਿਹੜੀ ਹੈਗੀਆਂ ਧਾਰਨਾ ਰੱਖਦੇ ਹੈਗੇ ਨੇ। ਉੱਥੇ ਜਿਹੜਾ ਕਾੜਾ ਦੇਣਾ ਹੁੰਦਾ ਉਹਦੇ ਵਿੱਚ ਜੋ ਸਹੀ ਚੀਜ਼ ਹੈਗੀ ਆ ਉਹ ਹੈਗੇ 10 ਆਈਟਮਾਂ ਪੈਂਦੀਆਂ ਨੇ, ਉਹ ਜਿਹੜੀਆਂ 10 ਆਈਟਮਾਂ ਨੇ ਉਹ ਹੈ ਸੌਂਫ, ਅਜਵਾਇਣ, ਮੇਥੇ, ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ, ਵੱਡੀ ਇਲਾਇਚੀ, ਸੁੰਡ ਤੇ ਭੂਰੀਆਂ ਮਿਰਚਾਂ। ਜੇ ਸਾਡਾ ਪਸ਼ੂ ਔਸਤਨ ਵਜ਼ਨ ਦਾ ਹੈਗਾ, 4-4.5 ਕੁਇੰਟਲ ਵਜ਼ਨ ਹੈਗਾ ਪਸ਼ੂ ਦਾ, ਫਿਰ ਆਪਾਂ ਨੇ ਇਹ ਸਾਰੀਆਂ ਚੀਜ਼ਾਂ ਤੋਲਾ ਤੋਲਾ ਲੈਣੀਆਂ ਹੈਗੀਆਂ। ਜੇ ਕਿਸੇ ਕੋਈ ਗਾਂ ਬਹੁਤ ਭਾਰੀ ਆ, 7 ਕੁਇੰਟਲ ਦੀ ਗਾਂ ਹੈਗੀ ਆ, ਉੱਥੇ ਆਪਾਂ 2-2 ਤੋਲੇ ਲੈਣੀਆਂ ਸਾਰੀਆਂ ਚੀਜ਼ਾਂ। ਸੋ ਇਹ ਸਾਰੀਆਂ ਚੀਜ਼ਾਂ ਕੁੱਟ ਲੈਣੀਆਂ, 3 ਲੀਟਰ ਪਾਣੀ ਉਬਾਲ ਕੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਪਾ ਲੈਣੀਆਂ, ਹੌਲੀ ਹੌਲੀ ਕੜਛੀ ਫੇਰੀ ਜਾਣੀ ਆ ਤਾਂ ਕਿ ਉਹ ਚੀਜ਼ ਥੱਲੇ ਨਾ ਲੱਗੇ। ਜਦੋਂ ਪਾਣੀ ਅੱਧਾ ਰਹਿ ਗਿਆ ਫਿਰ ਆਪਾਂ ਨੇ ਪਤੀਲਾ ਅੱਗ ਤੋਂ ਥੱਲੇ ਲਾ ਲੈਣਾ, ਉਹਦੇ ਵਿੱਚ 1 ਪੈਸੀ ਗੁੜ ਦੀ ਪਾ ਕੇ ਤੇ ਉਹ ਪਸ਼ੂ ਨੂੰ ਪਿਲਾ ਦੇਣਾ। ਸੋ ਇਹਦੇ ਨਾਲ 4 ਘੰਟਿਆਂ ਦੇ ਵਿੱਚ ਵਿੱਚ ਜੇਰ ਪੈ ਜਾਂਦੀ ਆ।
1: ਹਾਂਜੀ ਹੁਲੀਆ ਰਾਮ ਜੀ, ਸੁਣੀ ਜੀ ਜਾਣਕਾਰੀ। ਸੰਧੂ ਸਾਹਿਬ ਬੱਚਿਆਂ ਨੂੰ ਕੱਲ ਦਾ ਪ੍ਰੋਗਰਾਮ ਇਸ ਤਰ੍ਹਾਂ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਫਲਦਾਰ ਬੂਟਿਆਂ ਦੀ ਦੇਖਭਾਲ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
2: ਜੀ,
1: ਤੇ ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਚ ਬਰਸਾਤੀ ਪਾਣੀ ਦੀ ਸੰਭਾਲ ਦੇ ਬਾਬਤ ਇੰਜੀਨੀਅਰ ਰੁਪਿੰਦਰ ਕੁਮਾਰ ਜਾਣਕਾਰੀਆਂ ਸਾਂਝੀਆਂ ਕਰਨਗੇ। ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋ ਨਾਲ ਚੱਲੇਗਾ।
2: ਮੌਸਮ ਕੀ ਆਉਂਦਾ ਆ?
1: ਦੇਖੋ ਜੀ ਰਲਮਾ ਮਿਲਮਾ ਪ੍ਰਭਾਵ ਹੈ ਸੰਧੂ ਸਾਹਿਬ ਹਾਲੀ,
2: ਜਿੱਦਾਂ ਹੁਣ ਪਤਾ ਨੀ ਲੱਗਦਾ,
1: ਇਹ ਜਿੱਦਾਂ ਕਹਿੰਦੇ ਖੇਲਾ ਜਿਹਾ ਚੱਲਦਾ ਪਿਆ, ਕਦੇ ਧੁੱਪ ਕਦੇ ਛਾਂ, ਪ੍ਰਭਾਵ ਰਲਮਾ ਮਿਲਮਾ ਹੈ। ਆਪਾਂ ਚੱਲੀਏ ਜੀ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਦਿਹਾਤੀ ਪ੍ਰੋਗਰਾਮ ਮੇਰੇ ਵਿਫ 343 ਸ਼ਹਿਰ 6 ਮੀਟਰ ਯਾਨੀ 873 ਕਿਲੋ ਹਰਟਸ ਜੀਆਰਐਮ 864 ਕਿਲੋ ਹਰਟਸ ਐਫਐਮ ਬੈਂਡ 100 ਸ਼ਹਿਰ 8 ਮੈਗਾ ਹਰਟਸ ਐਫਐਮ ਬੈਂਡ 100 ਸ਼ਹਿਰ 9 ਮੈਗਾ ਹਰਟਸ ਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਤੇ 7 ਵਜਣ ਵਾਲੇ ਨੇ ਥੋੜੀ ਦੇਰ ਤੁਸੀਂ ਸੁਣੋਗੇ ਪੰਜਾਬੀ ਚ ਖਬਰਾਂ ਤੇ 7:10 ਤੇ ਸੁਣੋਗੇ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਖਾਸ ਪ੍ਰੋਗਰਾਮ।

0: ਦਿਨ
1: ਯੇ ਕਿਸ ਮੇਰੀ ਕਿਤਾਬੋ ਮੇ ਤਿਤਲੀਆਂ ਰਖ ਦਿਨ।
2: ਔਰ ਉਸਨੇ ਮਤਲਬ ਸਮਾਤ ਫਰਮਾਇਆ
1: ਕਿ ਕਫਸ ਕੀ ਤੋੜ ਕੇ ਜਬ ਹਮਨੇ ਤਿਲੀਆਂ ਰਖ ਦੀ,

ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ।

ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ

ਦੀਆਂ ਜਨਾ ਜਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ। ਤਨਾ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਆਂ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰਾਂ ਘਰਾਂ ਸਿੱਖੀ ਸਿੱਧਕ ਪੁਰਸਾਂ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਾਰੂ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਾ ਸੁੱਖ ਹੋਵੇ ਨਾਮ ਚਿੱਤੇ ਆਵੇ ਸਿੱਖਾਂ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਅਥਰ ਗੁਣਗੁਆ ਨਾਉ ਕਦਾਈ ਅਲਹੁ ਭਇਆ ਨੀ ਵਸ ਲਿਖ ਪਣੇ ਪੈਰੇ ਰੁਖ ਪਟਾਣੀ ਮਨ ਕੀ ਆਚਾਰੇ ਵੀਦ ਹੁਸਚ ਯਾਰ ਪੜੈ ਗੁਣੇ ਕੁਲ ਚਾਰ ਵਿਚਾਰ ਭਾਉ ਪੱਖਰਣੀ ਸਦਾਏ ਓ ਨਾਨਕ ਮੁਖੰਤਰ।